ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਪਾਵਨ ਅਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਗੁਰਵੀ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਵਿਸ਼ਵ ਦੇਸ਼ ਮਾਇਆ ਹਾਜ਼ਰ ਹੋਈਏ, ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਪਤਾ ਸਮੂਹ ਸੰਸਥਾ ਨਿਯਮ ਨੂੰ ਕਾਬਲੇ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ ਦ੍ਰਿਧਰ ਪ੍ਰਵਾਨ ਕਰਨੀ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ

ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ।

मन जन्म जन्म दी जन्म जन्म दी।

Thank you.

ਸ੍ਰੀ ਹਜੂਰ ਸ੍ਰੀ ਸ਼੍ਰੀ ਅਕਾਲ ਨਗਰ ਸਾਹਿਬ

ਸਰਦਾਰ ਲਵਨੀਤ ਸਿੰਘ ਸਰਦਾਰ ਜਨਮ ਦਿਨ ਵਜੋਂ ਕਿਰਪਾ ਕਰਨਾ ਦੀਰਘ ਆਯੂ ਦੀ ਸਰਦਾਰ ਮਨਰਾਜ ਸਿੰਘ ਸਰਦਾਰ ਅਮਨਜੋਤ ਬਾਦਸ਼ਾਹ ਜਿਤੇਂਦਰਪਾਲ ਸਿੰਘ ਬੇਨਤੀ ਕਰਦੇ ਪਾਲ ਸ਼੍ਰੀ ਅਕਾਲ ਪਾਤਸ਼ਾਹ

ਭਲਾ।

ਹਜੂਰੀ ਕ੍ਰਾਂਤੀ ਸੰਗਠਨਾਂ ਵੱਲੋਂ ਅੱਜ ਕਰਨਾ ਵਿਖੇ ਮਨਾਇਆ ਜਾਵੇਗਾ। ਪਿਛਲੇ ਹੀ ਦਿਨਾਂ ਤੋਂ ਸਪਤਾਹ ਪਾਠ ਦੇ ਇਸ ਤੋਂ ਉਪਰੰਤ ਸੋਹਣੇ ਦੀਵਾਨ ਸਜਣਗੇ। ਦੀਵਾਨਾਂ ਦੀ ਗੁਰੂ ਮਹਾਰਾਜ।

ਸਾਹਿਬ ਗਰੀਬ ਨਿਵਾਜਾ ਗਰੀਬ ਨਿਵਾਜਾ।

बचन बिचार बचन बिचार सजल है।

Thank you.

ਕਰਮਾਰੀ

ਜੀ ਆਪ ਜੀ ਕੋਟਾਵਾਂ ਨੂੰ ਸ਼ੁਕਰਾਨਾ ਤਰਸ ਕੀਤਾ ਸਤਿ ਜੀ ਉਹ ਬੱਚਿਆਂ ਪਾਸੋਂ ਕੀਰਤਨ ਦੀ ਹਾਜ਼ਰ ਕਰਵਾਈ ਸਤਿ ਸ਼ੁਕਰਾਨਾ ਸਤਿ ਸੰਗਤਾਂ ਨੂੰ ਮਾਇਆ ਹਾਜ਼ਰ ਹੋਈ ਨਾਮ ਜਾਣੀ ਜਾਣ ਸਤਿ ਸਭਨਾ ਦੀ ਮਨੋਕਾਮਨਾ ਭਾਵਨਾ ਮਾਇਆ ਦੀ ਪਤਾ ਬਖਸ਼ਿਸ਼ ਕਰਨੀ ਹਰ ਦਮਦਾਨ ਯਾਤਰਾ ਸਭ ਸਭ ਨੇ ਮਹਾਰਾਜ।

ठाकुर में

ਸੁਭਾਨ ਹਰਿ ਕੀ ਸਭਾ ਦੇ ਬਨ ਕਾਟ ਸਭਾ ਸੇ ਪਾ

ਗੁਰਬਾਣੀ ਦੀ ਲੜੀ ਵਾਰ ਸਰਵਣ ਗੁਰਬਾਣੀ ਦੀ ਲੜੀ ਵਾਰ ਕਥਾ

जगत पिता विद्या सर

जीवन जीवन संजो।

ਕਲ ਕੀ ਧਰ ਸਤਿਗੁਰੂ ਪੰਥ ਵਾਲੀ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਪਾਤਸ਼ਾਹ ਦੀ ਮਿਹਰ ਹੋ ਰਹੀ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰਨ ਦਾ ਆਪਾਂ ਨੂੰ ਇਹ ਸ਼ੁਭ ਮੌਕਾ ਅਵਸਰ ਪ੍ਰਾਪਤ ਹੋਇਆ ਹੈ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਮਿਟੇ ਹਰ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਅਪਾਰ ਕਿਰਪਾ ਵਰਤ ਰਹੀ ਹੈ ਦਲ ਭੰਜਨ ਗੁਰ ਸੂਰਮਾ ਬਡ ਜੋਧਾ ਬਹੁ ਪਰ ਉਪਕਾਰੀ ਮੀਰੀ ਪੀਰੀ ਦੇ ਪਾਤਸ਼ਾਹ ਦੋ ਜਹਾਨ ਵਾਲੀ ਬੰਦੀ ਛੋੜਦਾ ਤਾਰ ਛੱਠਮ ਪੀਰ ਬੈਠਾ ਗੁਰਭਾਰੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੂਰਬ ਗੁਰੂ ਕੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਮਨਾ ਰਹੇ ਹੋ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੰਮਤ 1595 ਈਸਵੀ ਨੂੰ ਹੋਇਆ

ਤੀਜੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਹਰ ਹੁਕਮ ਨੂੰ ਹਰ ਆਗਿਆ ਨੂੰ ਸਿਰ ਮੱਥੇ ਤੇ ਮੰਨਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕਰਕੇ ਹੁਕਮ ਵਿੱਚ ਰਹਿ ਕਰਕੇ ਸੇਵਾ ਕੀਤੀ। ਜਿਹੜੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਸਨ, ਉਹ ਗੁਰੂ ਘਰ ਦੀ ਮਾਇਆ ਦੇ ਉੱਤੇ ਲੁਭਾਏ ਮਾਨ ਰਹਿੰਦੇ, ਗੁਰੂ ਘਰ ਦੀ ਮਾਇਆ ਨੂੰ ਸਦਾ ਹੀ ਆਪਣੇ ਵਾਸਤੇ ਵਰਤਣਾ ਚਾਹੁੰਦੇ ਸਨ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਮਿਹਰ ਦੀਨ ਦਿਆਲ ਸਤਿਗੁਰੂ ਜੀ ਨੇ ਕਿਰਪਾ ਕੀਤੀ। ਆਪਣੇ ਪਾਵਨ ਗੱਦੀ ਦੇ ਉੱਤੇ ਜਦੋਂ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਜਾਣ ਲੱਗੇ ਤਾਂ ਆਪਣੇ ਪਾਵਨ ਗੁਰਦਾ ਗੱਦੀ ਦੇ ਅਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੁਭਾਏ ਮਾਨ ਕੀਤਾ। ਸੁਭਾਏ ਮਾਨ ਕਰਕੇ ਗੁਰੂ ਦੀਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਘਰ ਦੀ ਸੇਵਾ ਕਰਦੇ, ਗੁਰੂ ਦੀਆਂ ਸੰਗਤਾਂ ਆਉਂਦੀਆਂ, ਗੁਰੂ ਘਰ ਵਿੱਚ ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਰਹਿ ਕਰ ਸਤਿਗੁਰੂ ਜੀ ਨਿਵਾਸ ਕਰ ਰਹੇ ਸਨ। ਪਰ ਬਾਬਾ ਪ੍ਰਿਥੀ ਚੰਦ ਜੀ ਆਪਣੇ ਮਨ ਵਿੱਚ ਸਦਾ ਹੀ ਸੜਦੇ ਰਹਿੰਦੇ, ਕੋਈ ਨਾ ਕੋਈ ਯਤਨ ਕਰਦੇ ਕਿ ਕਿਸ ਪ੍ਰਕਾਰ ਦੇ ਨਾਲ ਸਾਨੂੰ ਇਹ ਗੁਰਿਆਈ ਦਾ ਜੋ ਗੱਦੀ ਹੈ ਇਸ 'ਤੇ ਸਾਡਾ ਪ੍ਰਬੰਧ ਹੋ ਜਾਵੇ, ਅਸੀਂ ਗੁਰਤਾ ਗੱਦੀ 'ਤੇ ਸੁਭਾਏ ਮਾਨ ਹੋਈਏ। ਗੁਰੂ ਘਰ ਦੀ ਜਿਤਨੀ ਮਾਇਆ ਹੈ, ਐਸ਼ਵਰਜ ਹੈ, ਉਹ ਸਾਨੂੰ ਪ੍ਰਾਪਤ ਹੋਵੇ।

ਇਹਨਾਂ ਦੇ ਘਰੇ ਔਲਾਦ ਨਹੀਂ ਹੈ, ਇਹ ਉਤਰੇ ਹਨ। ਇਹਨਾਂ ਦੇ ਘਰੇ ਬੱਚਾ ਨਹੀਂ ਹੋਣਾ ਤਾਂ ਸਾਡੀ ਜੋ ਗੁਰਿਆਈ ਹੈ ਇਹਨਾਂ ਤੋਂ ਬਾਅਦ ਸਾਡੇ ਘਰ ਸਾਡੇ ਪੁੱਤਰ ਮਿਹਰਬਾਨ ਨੂੰ ਪ੍ਰਾਪਤ ਹੋਵੇਗੀ। ਜਦੋਂ ਸਾਧ ਸੰਗਤ ਜੀ ਬਾਬੇ ਪ੍ਰਿਥੀ ਚੰਦ ਨੇ ਐਸੇ ਮਾੜੇ ਬਚਨ ਕੀਤੇ, ਉਹ ਬਚਨ ਕਰਮੋ ਦੀ ਦਾਸੀ ਨੇ, ਗੁਰੂ ਘਰ ਵਿੱਚ ਜੋ ਦਾਸੀ ਸੇਵਾ ਕਰਦੀ ਸੀ ਕੰਮ ਕਰਦੀ ਸੀ ਉਸ ਨੂੰ ਦੱਸੇ

ਵੀ ਕਰਮੋ। ਉਹਨਾਂ ਨੇ ਐਸਾ ਬਚਨ ਕੀਤਾ ਕਿ ਇਹਨਾਂ ਦੇ ਘਰ ਤਾਂ ਔਲਾਦ ਨਹੀਂ ਹੋਣੀ, ਬੱਚਾ ਨਹੀਂ ਹੋਣਾ, ਇਹ ਉਤਰੇ ਹੀ ਸੰਸਾਰ ਤੋਂ ਚਲੇ ਜਾਣਗੇ। ਮਾਤਾ ਗੰਗਾ ਜੀ ਨੇ ਜਦੋਂ ਐਸਾ ਮਾੜਾ ਬਚਨ ਆਪਣੇ ਕੰਨਾਂ ਰਾਹੀਂ ਸੁਣਿਆ ਤਾਂ ਬੜੇ ਦੁਖੀ ਹੋਏ। ਦੁਖੀ ਹੋ ਕਰਕੇ ਮਨ ਵਿੱਚ ਝੂਰ ਦੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ ਕਿ ਸਾਡੇ ਘਰ ਵੀ ਪੁੱਤਰ ਦਾ ਜਨਮ ਹੋਵੇ। ਜਿਸ ਸਮੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਿਲਾਂ ਵਿੱਚ ਆਏ ਤਾਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਡੇ ਵਿਆਹ ਨੂੰ ਬਹੁਤ ਲੰਮਾ ਸਮਾਂ ਬੀਤ ਚੁੱਕਾ ਹੈ, ਆਪ ਜੀ ਕਿਰਪਾ ਕਰੋ, ਮਹਾਰਾਜ ਜੀ ਦਇਆ ਕਰੋ, ਸਾਡੇ ਘਰ ਵੀ ਪੁੱਤਰ ਦਾ ਜਨਮ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਸਮੇਂ ਮਾਤਾ ਗੰਗਾ ਜੀ ਨੂੰ ਇੱਕ ਜੁਗਤੀ ਦੱਸੀ। ਮਹਾਰਾਜ ਜੀ ਕਹਿਣ ਲੱਗੇ ਕਿ

ਬਾਬਾ ਸਾਹਿਬ ਦੇ ਸੇਵਕਾਂ ਨੇ ਦੱਸਿਆ ਮਹਿਲ ਮਾਤਾ ਗੰਗਾ ਜੀ ਦਾ।

ਪ੍ਰਸ਼ਾਦਾ ਛਕਿਆ ਨਹੀਂ, ਪ੍ਰਸ਼ਾਦਾ ਛਕਿਆ ਨਹੀਂ, ਕੋਈ ਬਚਨ ਨਹੀਂ ਕੀਤਾ। ਤਾਂ ਮਾਤਾ ਗੰਗਾ ਜੀ ਜਾਣ ਗਏ, ਮਾਤਾ ਗੰਗਾ ਜੀ ਵਾਪਸ ਮੁੜਾ ਇਹ ਬਚਨ ਪਤਾ ਚੱਲ ਗਿਆ ਕਿ ਗੁਰੂ ਘਰ ਨੂੰ ਕਾਹਤੋਂ ਭਾਜਣਾ ਪੈ ਗਿਆ। ਆ ਕਰਕੇ ਬਚਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸਾਰਾ ਬਚਨ ਆ ਕਰਕੇ ਦੱਸਿਆ ਕਿ ਮਹਾਰਾਜ ਜੀ ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਬਚਨ ਕਰ ਦਿੱਤਾ ਹੈ। ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਿਧੀ ਦੱਸੀ ਕਿ ਕਿਸ ਤਰ੍ਹਾਂ ਵੀ ਭੋਜਨ ਲੈ ਕੇ ਜਾਣਾ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਉਹ ਸਾਰਾ ਪ੍ਰਸੰਗ ਸੂਰਜ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਦੋਂ ਸਾਧੂਆਂ ਦੇ ਕੋਲ ਜਾਣਾ ਬੜੀ ਨਿਮਰਤਾ ਦੇ ਨਾਲ ਮਨ ਵਿੱਚ ਭੈ ਭਾਵਨੀ ਧਾਰਨ ਕਰਕੇ ਸਾਧੂ ਦੀ ਸੰਗਤ ਵਿੱਚ ਜਾਓ, ਫਿਰ ਸਾਧੂ ਦੀ ਕਿਰਪਾ ਹੁੰਦੀ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਵਿਧੀ ਦੱਸੀ ਕਿ ਤੁਸੀਂ ਆਪ ਭੋਜਨ ਤਿਆਰ ਕਰੋ, ਪ੍ਰਸ਼ਾਦੇ ਤਿਆਰ ਕਰਕੇ ਗੰਢੇ ਨਾਲ ਲੈ ਕੇ ਤੇ ਲੱਸੀ ਨਾਲ ਤਿਆਰ ਕਰਨੀ, ਛਾਛ ਦਹੀਂ ਦੇ ਵਿੱਚ ਜਲ ਪਾ ਕਰਕੇ, ਨਾ ਜ਼ਿਆਦੀ ਪਤਲੀ ਨਾ ਜ਼ਿਆਦੀ ਗਾੜੀ ਲੱਸੀ ਤਿਆਰ ਕੀਤੀ ਗਈ। ਮਾਤਾ ਜੀ ਨੇ ਆਪਣੇ ਹੱਥੀ ਆਟਾ ਪੀਸਿਆ, ਆਟਾ ਪੀਸ ਕੇ ਪ੍ਰਸ਼ਾਦੇ ਤਿਆਰ ਕੀਤੇ।

ਸਾਹਿਬ ਜੀ ਤੱਕ ਪੈਦਲ ਚੱਲ ਕੇ ਨੰਗੇ ਪੈਰੀ ਚੱਲ ਕੇ ਆਏ। ਜਿਸ ਸਮੇਂ ਮਾਤਾ ਜੀ ਬੀੜ ਬਾਬਾ ਬੁੱਢਾ ਸਾਹਿਬ ਜੀ ਤੇ ਪਹੁੰਚੇ, ਜਾਣੀ ਜਾਣ ਬਾਬਾ ਬੁੱਢਾ ਸਾਹਿਬ ਜੀ ਆਪ ਅੱਗੋਂ ਉੱਠ ਕਰਕੇ ਮਿਲਣ ਆਏ ਤੇ ਕਿਹਾ ਕਿ ਮਾਤਾ ਨੂੰ ਪਤਾ ਲੱਗ ਗਿਆ ਕਿ ਬੱਚਿਆਂ ਨੂੰ ਭੁੱਖ ਲੱਗੀ ਹੈ, ਬੱਚੇ ਨੂੰ

ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਐਸਾ ਵਰ ਦਿੱਤਾ ਕਿ ਤੁਹਾਡੇ ਘਰ ਐਸਾ ਬਲੀ ਪ੍ਰਤਾਪੀ, ਬਲੀ ਬਹਾਦਰ ਤਖਤਾਂ ਦਾ ਪਾਤਸ਼ਾਹ ਪੁੱਤਰ ਜਨਮ ਲਵੇਗਾ। ਮੈਂ ਇਸ ਤਰ੍ਹਾਂ ਜਿਵੇਂ ਗੰਢੇ ਦਾ ਸਿਰ ਭੰਨਿਆ ਹੈ, ਆਉਣ ਵਾਲੇ ਸਮੇਂ ਵਿੱਚ ਤੁਹਾਡਾ ਪੁੱਤਰ ਮੁਗਲਾਂ ਦੇ ਸਿਰ ਭੰਨੇਗਾ ਤੇ ਮੁਗਲਾਂ ਦੀ ਰਾਜ ਦੀ ਜੜ ਹਿਲਾ ਦੇਵੇਗਾ, ਮੀਰੀਆਂ ਪੀਰੀਆਂ ਦੀ ਤੇਗਾਂ ਧਾਰਨ ਕਰੇਗਾ, ਬਲੀ ਬਹਾਦਰ ਜਰਨੈਲ ਆਪ ਦੇ ਘਰ ਪੈਦਾ ਹੋਵੇਗਾ, ਜਿਹੜਾ ਗੁਰਦਾ ਗੱਦੀ ਦਾ ਮਾਲਕ ਹੋਵੇਗਾ। ਮਾਤਾ ਜੀ ਨੇ ਜਦੋਂ ਵਰ ਸੁਣੇ ਬੜੇ ਪ੍ਰਸੰਨ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਮਾਤਾ ਜੀ ਦਾ ਗਰਭ ਧਾਰਨ ਹੋਇਆ। ਸਮਾਂ ਪਾਣ ਕਰਕੇ ਅੱਜ ਵਾਲੇ ਦਿਨ 21 ਹਾੜ 6 ਵਧੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਬ ਗੁਰੂ ਕੀ ਬਟਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪਰ ਜਿਹੜੇ ਨਿੰਦਕ ਲੋਕ ਸਨ ਕਰਮੋ ਵਰਗੇ, ਪ੍ਰਿਥੀ ਚੰਦ ਵਰਗੇ, ਉਹਨਾਂ ਨੇ ਆਪਣੀਆਂ ਕੋਝੀਆਂ ਚਾਲਾਂ ਚੱਲਣੋਂ ਹਟੇ ਨਹੀਂ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜਿਸ ਸਮੇਂ 40 ਦਿਨ ਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਤਾਂ ਉਹਨਾਂ ਨੂੰ ਇੱਕ ਬੀਬੀ ਨੂੰ ਤਿਆਰ ਕਰਕੇ ਉਸਦੇ ਅਸਥਨਾਂ ਦੇ ਉੱਤੇ ਜ਼ਹਿਰ ਲਾਇਆ ਗਿਆ। ਜ਼ਹਿਰ ਲਾ ਕਰਕੇ ਸਾਜਿਸ਼ ਦੇ ਤਹਿਤ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜ਼ਹਿਰ ਦੇ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਬਲੀ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 40 ਦਿਨ ਦੇ ਸਨ। ਜਿਸ ਸਮੇਂ ਉਸ ਬੀਬੀ ਨੇ ਆਪਣਾ ਅਸਥਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁੱਖ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਜ਼ਹਿਰ ਲੱਗਾ ਹੋਇਆ ਸੀ, ਸਤਿਗੁਰੂ ਜਾਣ ਗਏ, ਉਸਦਾ ਦੂਜਾ ਅਸਥਨ ਫੜ ਕੇ ਇੱਕ ਹੱਥ ਦੇ ਨਾਲ ਤੇ ਦੂਜੇ ਹੱਥ ਦੇ ਨਾਲ ਉਹਦੀ ਐਸੀ ਗੁੱਤ ਫੜੀ ਕਿ ਉਹ ਬੀਬੀ ਦੀਆਂ ਚੀਕਾਂ ਕਢਾ ਦਿੱਤੀਆਂ ਤੇ ਉੱਥੇ ਹੀ ਉਸਦਾ ਨਾਸ ਹੋ ਗਿਆ, ਉਹ ਮਰ ਗਈ, ਪ੍ਰਾਣ ਨਿਕਲ ਗਏ। ਗੁਰੂ ਘਰ ਦੇ ਵਿੱਚ ਸਭ ਨੂੰ ਪਤਾ ਚੱਲਿਆ, ਬੜੀ ਕਿਰਪਾ ਹੋਈ, ਅਰਦਾਸ ਕੀਤੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਅਨੇਕਾਂ ਸ਼ਬਦ ਉਚਾਰੇ, ਮੇਰਾ ਸਤਿਗੁਰ ਰਖਵਾਲ।

ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਿਰੋਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਾਰਨ ਦੀ ਜਦੋਂ ਇਹ ਚਾਲ ਪੂਰੀ ਨਾ ਹੋਈ ਤਾਂ ਫਿਰ ਨਿੰਦਕ ਲੋਕਾਂ ਨੇ ਇੱਕ ਸਪੇਰੇ ਨੂੰ ਬੁਲਾਇਆ। ਪ੍ਰਿਥੀ ਚੰਦ ਨੇ ਸਪੇਰੇ ਨੂੰ ਬੁਲਾ ਕਰਕੇ ਉਸਨੂੰ ਆਖਿਆ ਕਿ ਤੂੰ ਸੱਪ ਭੇਜ ਕਰਕੇ ਇਸ ਬੱਚੇ ਨੂੰ ਸੱਪ ਦੇ ਡੰਗ ਦੇ ਨਾਲ ਮਰਵਾ ਦੇਣਾ ਕਰ। ਪਰ ਜਾਣੀ ਜਾਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਜਦੋਂ ਦੂਜੀ ਵਾਰ ਵਾਰ ਕੀਤਾ ਇਹਨਾਂ ਪਾਪੀਆਂ ਨੇ, ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸੱਪ ਨੂੰ ਆਪਣੇ ਕੋਲ ਆਉਂਦਿਆਂ ਵੇਖਿਆ ਤੇ ਸੱਪ ਨੂੰ ਸਿਰੀ ਤੋਂ ਫੜ ਕੇ ਉਹਦੀ ਸਿਰੀ ਫੇਰ ਦਿੱਤੀ ਤੇ ਸੱਪ ਦਾ ਵੀ ਸਤਿਗੁਰੂ ਮਹਾਰਾਜ ਜੀ ਨੇ ਸੰਘਾਰ ਕਰ ਦਿੱਤਾ। ਫਿਰ ਸਾਧ ਸੰਗਤ ਜੀ ਜਦੋਂ ਇਹਨਾਂ ਪਾਪੀਆਂ ਨੇ ਵੇਖਿਆ ਕਿ ਸਾਡੀ ਦੂਜੀ ਚਾਲ ਵੀ ਫੇਲ ਹੋ ਗਈ, ਨਾਸ ਹੋ ਗਈ, ਪੂਰੀ ਨਹੀਂ ਹੋਈ, ਉਸ ਸਮੇਂ ਪ੍ਰਿਥੀ ਚੰਦ ਨੇ ਗੁਰੂ ਘਰ ਦੇ ਵਿੱਚ ਰਹਿੰਦੇ ਹੋਏ ਇੱਕ ਬ੍ਰਾਹਮਣ ਨੂੰ ਜੋ ਕਿ ਖਿਡਾਵਾ ਸੀ, ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਿਡਾਉਂਦਾ ਦੁਲਰਾਉਂਦਾ ਬੜੇ ਪ੍ਰੇਮ ਨਾਲ ਪਾਲਣਾ ਪੋਸ਼ਣ ਕਰਦਾ, ਉਸ ਬ੍ਰਾਹਮਣ ਨੂੰ ਆਪਣੇ ਪਾਸ ਸੱਦ ਕੇ ਮਾਇਆ ਦਿੱਤੀ ਤੇ ਆਖਿਆ ਕਿ ਤੇਰਾ ਸਾਰੇ ਜੀਵਨ ਦਾ ਰੋਜ਼ਗਾਰ ਅਸੀਂ ਦੇਵਾਂਗੇ। ਬੜੇ ਲਾਲਚ ਦੇ ਕਰਕੇ ਉਸ ਬ੍ਰਾਹਮਣ ਨੂੰ ਆਪਣੀ ਗੱਲਾਂ ਦੇ ਵਿੱਚ ਫਸਾ ਲਿਆ ਤੇ ਬ੍ਰਾਹਮਣ ਨੂੰ ਕਿਹਾ ਕਿ ਤੂੰ ਕਿਸੇ ਪ੍ਰਕਾਰ ਨਾਲ ਬੱਚੇ ਨੂੰ ਜ਼ਹਿਰ ਦੇ ਦੇ, ਜ਼ਹਿਰ ਦੇ ਦੇ ਤੇ ਇਸ ਦੀ ਮੌਤ ਕਰ ਦੇ, ਇਸ ਤੋਂ ਬਾਅਦ ਅਸੀਂ ਤੇਰੀ ਪਾਲਣਾ ਪੋਸ਼ਣ ਕਰਾਂਗੇ, ਗੁਰੂ ਗੁਰਤਾ ਗੱਦੀ ਸਾਡੇ ਘਰ ਆ ਜਾਵੇਗੀ। ਬ੍ਰਾਹਮਣ ਨੇ ਇਕਾਂਤ ਵਿੱਚ ਸਮਾਂ ਜਦੋਂ ਵੇਖਿਆ ਆ ਕਰਕੇ ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਮਹਾਰਾਜ ਜੀ ਨੂੰ ਖਿਡਾਉਣ ਲੱਗਾ। ਖਿਡਾਉਂਦਿਆਂ ਖਿਡਾਉਂਦਿਆਂ ਰੋਜ਼ ਦੀ ਤਰ੍ਹਾਂ ਜਿਵੇਂ ਦਹੀਂ ਛਕਾਉਂਦਾ ਸੀ ਤਾਂ ਦਹੀਂ ਛਕਾਉਂਦੇ ਹੋਏ ਨੇ ਦਹੀਂ ਦੇ ਵਿੱਚ ਜ਼ਹਿਰ ਪਾ ਦਿੱਤਾ। ਜ਼ਹਿਰ ਮਿਲਾ ਕੇ ਜਿਸ ਸਮੇਂ ਸਤਿਗੁਰੂ ਮਹਾਰਾਜ ਜੀ ਨੂੰ ਦਹੀਂ ਛਕਾਉਣ ਲੱਗਾ, ਗੁਰੂ ਪਾਤਸ਼ਾਹ ਜੀ ਨੇ ਜ਼ੋਰ ਕੇ ਚੀਕ ਮਾਰੀ ਤਾਂ ਦਹੀਂ ਪਰਾਂ ਕਰ ਦਿੱਤੀ। ਚੀਕ ਸੁਣ ਕਰਕੇ ਮਾਤਾ ਗੰਗਾ ਜੀ ਪਾਸ ਆ ਗਏ, ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸ ਆ ਗਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ ਦਹੀਂ ਲਈ, ਦਹੀਂ ਲੈ ਕਰਕੇ ਆਪ ਛਕਾਉਣ ਲੱਗੇ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬਾਲਕ ਰੂਪ ਵਿੱਚ ਸਨ। ਸਤਿਗੁਰਾਂ ਨੇ ਉਸ ਸਮੇਂ ਸਾਧ ਸੰਗਤ ਜੀ ਚੀਕ ਮਾਰੀ ਤਾਂ ਦਹੀਂ ਦਾ ਭਾਂਡਾ ਬਰਾਂ ਕੀਤਾ, ਜਦੋਂ ਕਟੋਰਾ ਬਰਾਂ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜਾਣ ਗਏ ਕਿ ਇਹਦੇ ਵਿੱਚ ਕੋਈ ਨਾ ਕੋਈ ਖੋਟ ਹੈ, ਕੋਈ ਮਿਲਾਵਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਸ ਇੱਕ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੇ ਪਲੰਗ ਦੇ ਪਾਸ ਇੱਕ ਕੁੱਤਾ ਰਹਿੰਦਾ ਸੀ, ਉਸ ਕੁੱਤੇ ਨੂੰ ਮਹਾਰਾਜ ਨੇ ਦਹੀਂ ਅੱਗੇ ਕੀਤੀ ਤਾਂ ਉਹਨੇ ਵੀ ਨਾ ਕੀਤੀ, ਮਹਾਰਾਜ ਮੈਂ ਨਹੀਂ ਛਕਣੀ, ਸਿਰ ਹਿਲਾਇਆ, ਸਿਰ ਹਿਲਾਇਆ ਤਾਂ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਤੂੰ ਇਹ ਦਹੀਂ ਛੱਕ, ਅਸੀਂ ਨਿੰਦਕਾਂ ਲੋਕਾਂ ਦਾ ਪਾਦ ਜਿਹੜਾ ਉਘਾੜਨਾ, ਸੰਗਤ ਸਾਹਮਣੇ ਪ੍ਰਤੱਖ ਕਰਨਾ। ਉਸ ਸਮੇਂ ਸਾਧ ਸੰਗਤ ਜੀ ਉਸ ਕੁੱਤੇ ਨੇ ਦਹੀਂ ਛਕੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਦੇ ਪਲੰਘੇ ਦੇ ਪਾਸ ਉਹ ਬੈਠਾ ਹੋਇਆ ਜੋ ਕੁੱਤਾ ਸੀ ਉੱਥੇ ਹੀ ਚੜ੍ਹਾਈ ਕਰ ਗਿਆ। ਸਤਿਗੁਰੂ ਮਹਾਰਾਜ ਜੀ ਨੇ ਬ੍ਰਾਹਮਣ ਦਾ ਜੋ ਦੋਸ਼ ਸੀ ਉਸਨੂੰ ਜਾਣ ਕਰਕੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ ਤੂੰ ਦਹੀਂ ਛੱਕ, ਬ੍ਰਾਹਮਣ ਦਹੀਂ ਛਕੇ ਨਾ। ਪਰ ਸਤਿਗੁਰਾਂ ਦੀ ਐਸੀ ਖੇਡ ਵਰਤੀ, ਬ੍ਰਾਹਮਣ ਵੀ ਉੱਥੇ ਹੀ ਮੌਤ ਵਿੱਚ ਪ੍ਰਾਪਤ ਹੋਇਆ, ਉਹਦਾ ਵੀ ਨਾਸ ਹੋਇਆ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ, ਗੁਰੂ ਹਰਗੋਬਿੰਦ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਅਨੇਕਾਂ ਕਸ਼ਟ ਆਏ, ਸੀਤਲਾ ਵੀ ਆਈ, ਉਸਦਾ ਵੀ ਸਤਿਗੁਰੂ ਮਹਾਰਾਜ ਨੇ ਅਰਦਾਸ ਕੀਤੀ। ਗੁਰੂ ਕੇ ਅਰਦਾਸ ਪੂਰਨ ਹੋਈ, ਸੰਗਤਾਂ ਦੀਆਂ ਅਰਦਾਸਾਂ ਪੂਰਨ ਹੋਈਆਂ, ਮਹਾਰਾਜ ਨਵੇਂ ਨਰੋ ਹੋਏ, ਦੇਹ ਅਰੋਗਤਾ ਹੋਈ। ਸਤਿਗੁਰੂ ਪਾਤਸ਼ਾਹ ਐਸੇ ਬਲੀ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ 11 ਸਾਲ ਦੇ ਹੋਏ ਸਨ ਤਾਂ ਪਿਤਾ ਸਤਿਗੁਰੂ ਸ਼੍ਰੀ ਗੁਰੂ ਅਰਜਨ

ਗੁਰਿਆਈ ਦਾ ਤਿਲਕ ਦਿੱਤਾ ਗਿਆ ਤੇ ਬਚਨ ਕੀਤਾ ਕਿ ਤੁਸੀਂ ਹੁਣ ਨਵੀਂ ਰੀਤ ਇੱਕ ਰਾਣਕੀ ਕੀਜੈ ਕਿ ਗੁਰੂ ਘਰ ਦੀਆਂ ਜਿਤਨੀਆਂ ਮਰਿਆਦਾ ਪਹਿਲਾਂ ਚੱਲ ਰਹੀਆਂ ਹਨ ਉਸ ਨੂੰ ਉਸੇ ਤਰ੍ਹਾਂ ਰੱਖਣਾ ਹੈ। ਲੰਗਰ ਅਤੇ ਪੰਗਤ, ਸੰਗਤ ਅਤੇ ਪੰਗਤ ਦਾ ਜੋ ਗੁਰੂ ਘਰ ਦਾ ਸਿਧਾਂਤ ਹੈ ਉਹ ਸਿਧਾਂਤ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਣਾ, ਸਿਧਾਂਤ ਵਿੱਚ ਕਮੀ ਨਹੀਂ ਪਾਉਣੀ। ਅਤੇ ਨਾਲ ਹੀ ਜੰਗ ਦੀ ਰੀਤੀ ਕਰਨੀ, ਵੈਰੀਆਂ ਦੇ ਸੋਧੇ ਲਾਉਣੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ ਤੇ ਬਿਰਾਜਮਾਨ ਹੋਏ, ਸਤਿਗੁਰੂ ਜੀ ਨੇ ਮੀਰੀ ਪੀਰੀ ਦੀਆਂ ਦੋ ਤੇਗਾਂ ਪਾਈਆਂ। ਮੀਰੀ ਪੀਰੀ ਦੀਆਂ ਤੇਗਾਂ ਪਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਤੇ ਜ਼ਾਲਮ ਹਕੂਮਤ ਨੂੰ ਵੰਗਾਰ ਕੇ ਆਖਿਆ ਕਿ ਇਹ ਅਕਾਲ ਪੁਰਖ ਦਾ ਤਖ਼ਤ ਹੈ, ਇੱਥੇ ਨਿਆਂ ਹੁੰਦਾ ਹੈ। ਸੰਸਾਰੀ ਤਖ਼ਤਾਂ ਦੇ ਉੱਤੇ ਅਨਿਆਂ ਹੋ ਸਕਦਾ ਪਰ ਗੁਰੂ ਦੇ ਤਖ਼ਤ ਉੱਤੇ, ਅਕਾਲ ਦੇ ਤਖ਼ਤ ਦੇ ਉੱਤੇ ਕਦੀ ਵੀ ਅਨਿਆਂ ਨਹੀਂ ਹੁੰਦਾ। ਅਕਾਲ ਦਾ ਤਖ਼ਤ ਸਿਰਜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਊ ਗਰੀਬ ਦੀ ਰੱਖਿਆ ਵਾਸਤੇ ਫੌਜ ਤਿਆਰ ਕੀਤੀ, ਘੋੜ ਸਵਾਰ ਤਿਆਰ ਕੀਤੇ, ਜੰਗੀ ਸੰਗਤਾਂ ਨੂੰ ਹੁਕਮ ਕੀਤਾ ਕਿ ਪਹਿਲਾਂ ਤਾਂ ਸੰਗਤਾਂ ਗੁਰੂ ਘਰ ਵਿੱਚ ਦੁਸ਼ਾਲੇ ਲਿਆਉਂਦੀਆਂ, ਗੁਰੂ ਘਰ ਵਿੱਚ ਰਮੌਲੇ ਲਿਆਉਂਦੀਆਂ, ਲੰਗਰ ਦੀਆਂ ਰਸਤਾ ਬਸਤਾ ਆਉਂਦੀਆਂ। ਹੁਣ ਸਤਿਗੁਰਾਂ ਨੇ ਹੁਕਮ ਕੀਤਾ ਕਿ ਗੁਰੂ ਘਰ ਵਿੱਚ ਘੋੜੇ ਭੇਟਾ ਕਰੋ, ਗੁਰੂ ਘਰ ਵਿੱਚ ਆਪਣੇ ਜਵਾਨ ਪੁੱਤਰ, ਆਪਣੀ ਫੌਜ, ਗੁਰੂ ਘਰ ਵਿੱਚ ਜੋ ਜਵਾਨ ਬੱਚੇ ਹਨ ਉਹਨਾਂ ਨੂੰ ਭੇਟਾ ਕਰੋ। ਸਤਿਗੁਰਾਂ ਦਾ ਹੁਕਮ ਪਾ ਕਰਕੇ ਗੁਰੂ ਦੀਆਂ ਸੰਗਤਾਂ ਨੇ ਘੋੜੇ ਭੇਟਾ ਅਰਪਣ ਕੀਤੇ। ਇਤਨਾ ਦਲ ਵਧਿਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਲ ਨੂੰ ਵੇਖ ਕੇ ਜਹਾਂਗੀਰ ਬਾਦਸ਼ਾਹ ਦੇ ਜੋ ਪਾਸ ਨਿੰਦਕ ਲੋਕ ਸਨ ਚੰਦੂ ਵਰਗੇ, ਉਹਨਾਂ ਨੇ ਸਾਜ਼ਿਸ਼ਾਂ ਘੜੀਆਂ। ਸਾਜ਼ਿਸ਼ਾਂ ਘੜ ਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ। ਦਿੱਲੀ ਬੁਲਾ ਕਰਕੇ ਬੇਨਤੀ ਕੀਤੀ ਕਿ ਬਾਦਸ਼ਾਹ ਦੇ ਉੱਤੇ ਸਾੜ ਸਤੀ ਆਈ ਹੈ, ਇਹ ਸਾੜ ਸਤੀ ਦਾ ਜੋ ਨਾਸ ਹੈ ਉਹ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਹਰਗੋਬਿੰਦ ਨਾਮ ਦਾ ਵਿਅਕਤੀ ਹੋਵੇ, ਸੋਢੀ ਕੁੱਲ ਵਿੱਚੋਂ ਹੋਵੇ ਤੇ ਜਵਾਨੀ ਦੀ ਉਮਰ ਹੋਵੇ, ਸੰਗਤਾਂ ਉਸ ਨੂੰ ਮੰਨਦੀਆਂ ਹੋਣ, ਬੜਾ ਭਗਤੀ ਵਾਲਾ ਹੋਵੇ ਤੇ ਉਹ ਬੈਠ ਕੇ ਚਾਲੀਸਾ ਕਰੇ ਗਵਾਲੀਅਰ ਦੇ ਕਿਲੇ ਵਿੱਚ। ਗਵਾਲੀਅਰ ਦੇ ਕਿਲੇ ਵਿੱਚ ਜਦੋਂ ਚਾਲੀਸਾ ਕਰੇ ਤਾਂ ਬਾਦਸ਼ਾਹ ਦੀ ਜੋ ਸਾੜ ਸਤੀ ਆ ਉਹ ਸਮਾਪਤ ਹੋਵੇ। ਬਾਦਸ਼ਾਹ ਦੇ ਬੇਨਤੀ ਸੁਣ ਕਰਕੇ ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਮੇਰੇ ਵਾਸਤੇ ਇਤਨਾ ਕਾਰਜ ਕਰੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਵਿੱਚ 6 ਮਹੀਨੇ ਰਹੇ। ਬਾਅਦ ਵਿੱਚ ਸਤਿਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛੁਡਾ ਕਰਕੇ ਬੰਦੀ ਛੋੜ ਦਾ ਤਾਰ ਦੀ ਪਦਵੀ ਪ੍ਰਾਪਤ ਕੀਤੀ। ਗੁਰੂ ਕੀਆਂ ਸੰਗਤਾਂ ਨੇ ਜਿਸ ਸਮੇਂ ਮਹਾਰਾਜ ਜੀ ਬੰਦੀ ਛੋੜ ਦਾ ਤਾਰ ਸਤਿਗੁਰੂ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕਰਕੇ ਮਹਾਰਾਜ ਜੀ ਬਾਹਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਏ, ਸੰਗਤਾਂ ਨੇ ਦੀਪਮਾਲਾ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਬੜੇ ਮਹਾਨ ਜੰਗ ਕੀਤੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਲੋਹਗੜ੍ਹ ਵਿਖੇ ਪਹਿਲਾ ਜੰਗ ਕੀਤਾ ਤੇ 7000 ਤੁਰਕਾਂ ਦਾ ਨਾਸ਼ ਕੀਤਾ। 7000 ਤੁਰਕਾਂ ਦਾ ਨਾਸ਼ ਕਰਕੇ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤਿਆਗ ਦਿੱਤਾ। ਨਗਰੀ ਛੱਡ ਕੇ ਮਹਾਰਾਜ ਜੀ ਨੇ ਇੱਕ ਨਗਰੀ ਵਸਾਈ ਜਿਸ ਦਾ ਨਾਮ ਸ੍ਰੀ ਹਰਗੋਬਿੰਦਪੁਰ ਸਾਹਿਬ ਰੱਖਿਆ। ਹਰਗੋਬਿੰਦਪੁਰ ਸਾਹਿਬ ਵਿਖੇ ਇੱਕ ਰਤਨ ਰਾਏ ਜੋ ਘੇਰੜ ਸੀ ਉਸ ਦਾ ਪਿਤਾ ਸੀ ਭਗਵਾਨ ਦਾਸ ਘੇਰੜ। ਭਗਵਾਨ ਦਾਸ ਗੁਰੂ ਮਹਾਰਾਜ ਜੀ ਦੀ ਨਿੰਦਿਆ ਕਰਦਾ, ਮਹਾਰਾਜ ਦੇ ਬਾਰੇ ਅਪਸ਼ਬਦ ਬੋਲੇ ਤਾਂ ਸਿੱਖਾਂ ਨੇ ਉਹਦਾ ਸੰਘਾਰ ਕਰ ਦਿੱਤਾ, ਉਸਨੂੰ ਚਾਂਡਾ ਛਕਾਇਆ। ਫਿਰ ਉਸਨੇ ਜਾ ਕਰਕੇ ਜਲੰਧਰ ਦੇ ਸੂਬੇ ਨੂੰ ਬੇਨਤੀ ਕੀਤੀ ਤਾਂ ਜਲੰਧਰ ਦਾ ਸੂਬਾ 14000 ਫੌਜਾਂ ਲੈ ਕਰਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਆਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਲੀ ਬਹਾਦਰ ਸਤਿਗੁਰੂ ਜੀ ਨੇ ਐਸਾ ਮਹਾਨ ਜੰਗ ਕੀਤਾ, ਰਤਨ ਰਾਏ ਨੂੰ ਉੱਥੇ ਮਾਰਿਆ ਤੇ ਹੋਰ ਜਿੰਨੇ ਪਾਪੀ ਚੜ੍ਹ ਕੇ ਆਏ ਸਨ ਜਲੰਧਰ ਦਾ ਸੂਬੇਦਾਰ ਉਸਨੂੰ ਵੀ ਉੱਥੇ ਭਜਾ ਦਿੱਤਾ। ਐਸੀ ਖੇਡ ਵਰਤੀ ਮਹਾਰਾਜ ਜੀ ਦੇ। ਫਿਰ ਸਤਿਗੁਰੂ ਸਾਧ ਸੰਗਤ ਜੀ ਤੀਸਰਾ ਜੰਗ ਸਤਿਗੁਰੂ ਮਹਾਰਾਜ ਜੀ ਨੇ ਮਹਾਰਾਜ ਦੀ ਧਰਤੀ ਉੱਤੇ ਬਾਬਾ ਬਿਧੀ ਚੰਦ ਜੀ ਜਿਸ ਸਮੇਂ ਘੋੜੇ ਲੈ ਕੇ ਆਏ, ਘੋੜੇ ਲਿਆਉਂਦੇ ਸਾਧ ਸੰਗਤ ਜੀ ਗੁਰੂ ਕੀ ਸੰਗਤਾਂ ਨੇ ਘੋੜੇ ਹਾਜ਼ਰ ਭੇਟਾ ਕਰਨੇ ਸਨ। ਲਾਹੌਰ ਦੇ ਬਾਦਸ਼ਾਹ ਨੇ ਘੋੜੇ ਉੱਥੇ ਰੱਖ ਲਏ ਪਰ ਜਦੋਂ ਘੋੜੇ ਬਾਬਾ ਬਿਧੀ ਚੰਦ ਜੀ ਕਿਲੇ ਦੇ ਵਿੱਚੋਂ ਕੱਢ ਕੇ ਲਿਆਏ, ਬਾਦਸ਼ਾਹ ਦੀਆਂ ਫੌਜਾਂ ਬੜੀਆਂ ਤੱਤੀਆਂ ਹੋਈਆਂ।
ਫੌਜਾਂ ਚੜ ਕੇ ਆਈਆਂ 35,000 ਫੌਜਾਂ ਦਾ ਸਤਿਗੁਰੂ ਜੀ ਨੇ ਉੱਥੇ ਘਮਸਾਨ ਦਾ ਜੰਗ ਕੀਤਾ। ਲੱਲਾ ਬੇ ਕੰਬਰ ਵੇਗ ਵਰਗੇ ਪਾਪੀਆਂ ਦਾ ਸੋਤਾ ਲਾਇਆ। ਜਦੋਂ ਪਾਪੀ ਮਾਰੇ ਗਏ ਤੁਰਕਾਂ ਦੀ ਹਾਰ ਹੋਈ, ਹਾਰ ਖਾ ਕਰਕੇ ਫੌਜ ਪਿੱਛੇ ਮੁੜ ਗਈ। ਫਿਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਆਏ, ਕਰਤਾਰਪੁਰ ਸਾਹਿਬ ਵਿਖੇ ਜੋ ਗੁਰੂ ਘਰ ਦੇ ਵਿੱਚ ਰਹਿਣ ਵਾਲਾ ਸਤਿਗੁਰਾਂ ਦੇ ਹੱਥੀ ਪਲਿਆ ਪੈਂਦੇ ਖਾਨ ਸੀ, ਜਿਸ ਨੂੰ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਪਾਲਿਆ ਸੀ, ਉਹ ਨਮਕ ਹਰਾਮੀ ਹੋ ਗਿਆ। ਨਮਕ ਹਰਾਮੀ ਹੋ ਕੇ ਉਸਨੇ ਜਾ ਕੇ ਲਾਹੌਰ ਪੁਕਾਰ ਕੀਤੀ ਕਿ ਮੈਂ ਤੁਹਾਡੇ ਨਾਲ ਚੱਲਦਾ, ਪਿਛਲੀਆਂ ਜੰਗਾਂ ਵਿੱਚ ਮੈਂ ਹੀ ਤੁਹਾਡੇ ਨਾਲ ਜੰਗ ਕੀਤੇ ਸਨ, ਪਰ ਹੁਣ ਮੈਂ ਤੁਹਾਡੇ ਨਾਲ ਹਾਂ, ਮੈਂ ਜਾ ਕਰਕੇ ਜੰਗ ਕਰਾਂਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਫੜ ਕੇ ਲਿਆਵਾਂਗੇ। ਜੰਗ ਹੋਇਆ ਬੜਾ ਭਾਰੀ ਜੰਗ, ਉਸ ਜੰਗ ਦੇ ਵਿੱਚ ਕਾਲੇ ਖਾਂ ਉਸ ਜੰਗ ਦੀ ਅਗਵਾਹ ਕੀਤੀ। ਪੈਂਦੇ ਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਸੰਘਾਰਿਆ, ਮਾਰ ਦਿੱਤਾ। ਬੜਾ ਬਲੀ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੰਗ ਕੀਤਾ। 70,000 ਫੌਜਾਂ ਦਾ ਮਹਾਰਾਜ ਜੀ ਨੇ ਉੱਥੇ ਸੰਘਾਰ ਕਰਕੇ ਜੰਗ ਦੇ ਵਿੱਚ 4,000 ਇੱਕ ਪਾਸੇ ਫੌਜਾਂ ਸਨ, ਦੂਜੇ ਪਾਸੇ 70,000 ਫੌਜਾਂ ਸਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਮਹਾਰਾਜ ਜੀ ਦੀ ਕਥਾ ਅਗਾਧ ਬੋਧ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਕੌਤਕ ਕੀਤੇ, ਗੁਰੂ ਕੀਆਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਐਸੀ ਇੱਕ ਅਣਖ ਜਗਾਏ ਕਿ ਸੱਚ ਅਤੇ ਹੱਕ ਵਾਸਤੇ ਲੜਨਾ ਪਵੇ ਤਾਂ ਗੁਰੂ ਕੀਆਂ ਸੰਗਤਾਂ ਨੂੰ ਗੁਰੂ ਕੇ ਸਿੱਖਾਂ ਨੂੰ ਲੜ ਕੇ ਸ਼ਹੀਦੀ ਪ੍ਰਾਪਤ ਕਰ ਜਾਣੀ ਚਾਹੀਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਮਹਾਰਾਜ ਜੀ ਨੇ ਆ ਕੇ ਨਿਵਾਸ ਕੀਤਾ। ਕੀਰਤਪੁਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਸਮੇਂ ਨਿਵਾਸ ਕੀਤਾ ਤਾਂ ਸੰਗਤਾਂ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਭੇਟਾਵਾਂ ਲਿਆਉਂਦੀਆਂ ਹਨ, ਸੰਗਤਾਂ ਗੁਰੂ ਕਾ ਜਸ ਗਾਉਂਦੀਆਂ, ਗੁਰੂ ਕੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 48 ਸਾਲ ਇਸ ਸੰਸਾਰ ਦੇ ਉੱਤੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ। ਦਰਸ਼ਨ ਦੇ ਕਰ ਮਹਾਰਾਜ ਕੀਰਤਪੁਰ ਸਾਹਿਬ ਵਿਖੇ ਹੀ ਸਤਿਗੁਰੂ ਜੀ ਜੋਤੀ ਜੋਤ ਸਮਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕਥਾ ਅਗਾਧ ਬੋਧ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੇ ਬੜੇ ਜੰਗ ਕੀਤੇ, ਬੜੇ ਬੜੀ ਸੰਗਤਾਂ ਨੂੰ ਉਤਾਰਿਆ, ਗੁਰੂ ਕੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਤੋਂ ਵਿਦਿਆ ਪ੍ਰਾਪਤ ਕੀਤੀ, ਸ਼ਸਤਰ ਵਿਦਿਆ, ਬ੍ਰਹਮ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਾਈ। ਬਾਬਾ ਬੁੱਢਾ ਸਾਹਿਬ ਜੀ ਨੇ ਹੀ ਵਰ ਦਿੱਤਾ ਸੀ ਕਿ ਐਸਾ ਪੁੱਤਰ ਪੈਦਾ ਹੋਏਗਾ ਜਿਹੜਾ ਮੁਗਲਾਂ ਦੇ ਸਿਰ ਭੰਨੇਗਾ। ਸੋ ਐਸੇ ਵਾਰ ਮਹਾਂਪੁਰਖਾਂ ਦੇ ਪੂਰਨ ਹੋਏ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੀ ਕਿਰਪਾ ਕੀਤੀ, ਆਪ ਜੀ ਦੇ 3 ਮਹਿਲ ਸਨ, ਬੀਬੀ ਦਮੋਦਰੀ ਜੀ, ਬੀਬੀ ਮਹਾਦੇਵੀ ਜੀ ਅਤੇ ਬੀਬੀ ਨਾਨਕੀ ਜੀ। ਸਤਿਗੁਰੂ ਮਹਾਰਾਜ ਜੀ ਦੇ ਘਰ 5 ਪੁੱਤਰ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 1 ਸੁਪੁੱਤਰੀ ਬੀਬੀ ਵੀਰੋ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਵਿਸ਼ੇਸ਼ ਵਿੱਚ ਦੇ ਸੰਖੇਪ ਵਿੱਚ ਵਿਚਾਰ ਕੀਤੀ ਹੈ। ਜੇ ਲੰਮੀ ਵਿਚਾਰ ਕਰੀਏ ਤਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਗਭਗ 1 ਸਾਲ ਦੇ ਵਿੱਚ ਕਥਾ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸ ਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ।

ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਉਚਾਰ ਰਹੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਇਸ ਜੀਵ ਰੂਪੀ ਜੋ ਅਗਿਆਨੀ ਜੀਵ ਹੈ ਜੋ ਸੰਸਾਰ ਵਿੱਚ ਭੁੱਲਿਆ ਭਟਕਿਆ ਹੋਇਆ ਮਾੜੇ ਕੰਮ ਕਰ ਰਿਹਾ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹਨ ਸਤਿਗੁਰੂ ਜੀ ਕਥਨ ਕਰਦੇ ਕਿ ਹੇ ਅੰਨੇ ਜੀਵ ਅਗਿਆਨੀ ਜੀਵ ਤੂੰ ਸੰਸਾਰ ਵਿੱਚ ਆਇਆ ਨਾਮ ਜਪਣ ਲਈ ਤੈਨੂੰ ਇਹ ਸਰੀਰ ਪ੍ਰਾਪਤ ਹੋਇਆ ਸੀ ਤੂੰ ਤਾਂ ਇਸ ਸੰਸਾਰ ਵਿੱਚ ਆ ਕੇ ਮੋਤੀ ਚੁਗਣੇ ਸਨ ਤੂੰ ਤਾਂ ਇਸ ਸੰਸਾਰ ਵਿੱਚ ਆ ਕੇ ਨਾਮ ਦਾ ਰਸ ਲੈਣਾ ਸੀ ਗੁਰੂ ਕੀ ਸੰਗਤ ਵਿੱਚ ਸੇਵਾ ਕਰਨੀ ਸੀ ਸਿਮਰਨ ਕਰਨਾ ਸੀ ਭਜਨ ਬੰਦਗੀ ਕਰਨੀ ਸੀ ਪਰ ਸੰਸਾਰ ਵਿੱਚ

ਈਰਖਾ ਨਿੰਦਿਆ ਚੁਗਲੀ ਵਿਸ਼ਿਆਂ ਦੇ ਵਿੱਚ ਹੀ ਤੂੰ ਵਰਤਦਾ ਰਿਹਾ, ਬਾਰ ਬਾਰ ਵਿਸ਼ਿਆਂ ਨੂੰ ਹੀ ਗ੍ਰਹਿਣ ਕਰਦਾ ਰਿਹਾ, ਵਿਸ਼ਿਆਂ ਨੂੰ ਹੀ ਆਪਣੇ ਅੰਦਰ ਗਟਾਕ ਕਰ, ਗਟਾਕ ਦਾ ਭਾਵ ਹੈ ਗੱਟ ਗੱਟ ਕਰਕੇ ਪੀ ਜਾਣਾ, ਜਿਸ ਤਰ੍ਹਾਂ ਕੋਈ ਜਲ ਬਹੁਤ ਛੇਤੀ ਛੱਕ ਲੈਂਦਾ ਤੇਜ਼ ਗੱਫੇ ਛਕਦਾ, ਇਸੇ ਤਰ੍ਹਾਂ ਸਤਿਗੁਰ

0: ਸਾਸ ਗਯੋ ਤਤ ਘਾਟ।
1: ਤੇਰੇ ਜਿਹੜੇ ਸਤਿਗੁਰੂ ਵਾਹਿਗੁਰੂ ਨੇ ਤੈਨੂੰ ਇਹ ਸਰੀਰ ਦਿੱਤਾ ਸੀ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਗਏ, ਕਿਆ ਤੁਧ ਕਰਮ ਕਮਾਇਆ। ਤੈਨੂੰ ਅੱਖਾਂ ਦਿੱਤੀਆਂ ਸਨ, ਸ਼੍ਰਵਣ ਦਿੱਤੇ ਸਨ, ਅੰਤਰ ਗੁਰਿਆ ਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਸ਼੍ਰਵਣ ਦਿੱਤੇ ਸਨ ਗੁਰੂ ਦੇ ਨਾਮ ਸੁਣਨ ਨੂੰ, ਨੇਤਰ ਦਿੱਤੇ ਸਨ ਗੁਰੂ ਕੇ ਦਰਸ਼ਨ ਕਰਨ ਨੂੰ, ਪੈਰ ਦਿੱਤੇ ਸਨ ਗੁਰੂ ਕੇ ਦੁਆਰੇ ਨੂੰ ਜਾਣ ਨੂੰ, ਗੁਰੂ ਘਰ ਜਾਣ ਨੂੰ, ਨਾਮ ਜਪਣ ਵਾਸਤੇ ਸਰੀਰ ਪ੍ਰਾਪਤ ਹੋਇਆ ਸੀ। ਪਰ

ਮਾੜੇ ਪਾਸੇ ਨੂੰ ਪੈਰ ਜਿਹੜੇ ਸਨ ਮਾੜੇ ਕੰਮ ਨੂੰ ਚੱਲੇ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਜਿਸ ਸਮੇਂ ਨਾਮ ਜਪਣਾ ਸੀ ਉਸ ਸਮੇਂ ਨਾਮ ਨਹੀਂ ਜਪਿਆ ਸੰਸਾਰ ਵਿੱਚ ਆ ਕਰਕੇ ਅੱਖਾਂ ਰਾਹੀਂ ਕੰਨਾਂ ਰਾਹੀਂ ਵਿਸ਼ਿਆਂ ਨੂੰ ਗ੍ਰਹਿਣ ਕੀਤਾ ਵਿਸ਼ਿਆਂ ਵੱਲ ਹੀ ਭੱਜਿਆ ਪਰ ਜਿਹੜੇ ਇਹ ਸਰੀਰ ਸਨ ਇਹ ਜਿਹੜੇ ਸਾਨੂੰ ਨੇਤਰ ਇੰਦਰੀਆਂ ਮਿਲੀਆਂ ਸਨ ਨਾਮ ਜਪਣ ਵਾਸਤੇ ਉਹ ਨਾਮ ਨਹੀਂ ਜਪਿਆ ਹੁਣ ਉਹਨਾਂ ਅੱਖਾਂ ਦੀ ਵੱਲ ਜੋ ਤਾਕਤ ਸੀ ਉਹ ਘੱਟ ਗਈ ਅੱਖਾਂ ਰਾਹੀਂ ਹੁਣ ਦਿਖਦਾ ਨਹੀਂ ਕੰਨਾਂ ਰਾਹੀਂ ਸੁਣਦਾ ਨਹੀਂ ਅਤੇ ਜੋ ਸਰੀਰ ਦਾ ਬਲ ਸੀ ਤੱਤ ਸੀ ਉਹ ਘੱਟ ਗਿਆ ਹੈ ਸਾਸ ਜਿਹੜੇ ਸਨ ਉਹ ਜਿਹੜੇ ਸਾਸ ਜਿਹੜੇ ਆਪਾਂ ਨੂੰ ਸਵਾਸ ਸਵਾਸ ਨਾਮ ਜਪਣ ਲਈ ਇਹ ਸਰੀਰ ਮਿਲਿਆ ਸੀ ਉਹ ਸਾਸਾਂ ਨੂੰ ਮਾੜੇ ਕੰਮਾਂ ਵਿੱਚ ਸੰਸਾਰੀ ਕੰਮਾਂ ਦੇ ਵਿੱਚ ਹੀ ਵਿਅਰਥ ਕਰ ਦਿੱਤਾ ਆਪਣੇ ਸਰੀਰ ਦਾ ਜੋ ਬਲ ਸੀ ਉਹ ਘੱਟ ਗਿਆ ਨਾਮ ਨਹੀਂ ਜਪਿਆ ਵਿਸ਼ਰਾਮ ਦੇ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ

ਤਾਂ ਆ ਕਰਕੇ ਜਿਹੜੇ ਅਨਾਥ ਲੋਕ ਸਨ, ਗਰੀਬ ਲੋਕ ਸਨ, ਉਹਨਾਂ ਦਾ ਹੱਕ ਨੂੰ ਮਾਰਿਆ, ਗਰੀਬਾਂ ਦੇ ਹੱਕ ਉੱਤੇ ਡਾਕੇ ਪਾਏ, ਉਹਨਾਂ ਦੀ ਮਾਇਆ ਨੂੰ ਆਪਣੇ ਵੱਲ ਖਿੱਚਿਆ, ਉਹਨਾਂ ਨੂੰ ਕੰਮ ਕਰਾਇਆ। ਬੁਰਿਆਂ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਹਨ ਕਿ ਨਾਮ ਨਹੀਂ ਜਪਿਆ, ਅਨਾਥ ਲੋਕਾਂ ਨੂੰ ਤੰਗ ਕੀਤਾ, ਗਰੀਬਾਂ ਨੂੰ ਦੁੱਖ ਦਿੱਤਾ, ਤੇ ਉਹਨਾਂ ਦੀ ਮਾਇਆ ਨੂੰ ਲੈ ਕਰਕੇ ਆਪ

ਜਾਵੇ ਵਧੀ ਜਾਵੇ ਵਧੀ ਜਾਵੇ। ਪਰ ਸਤਿਗੁਰੂ ਕਹਿੰਦੇ ਇੰਨੀ ਮਾਇਆ ਇਕੱਠੀ ਕਰ ਲਈ ਅੰਤ ਨਹੀਂ ਆਇਦਾ। ਪਰ ਜਦੋਂ ਸੰਸਾਰ ਵਿੱਚੋਂ ਜਾਣਾ ਸੀ, ਸੰਸਾਰ ਵਿੱਚੋਂ ਜਾਣ ਵੇਲੇ ਇਹ ਜਿਹੜੀ ਮਾਇਆ ਇਕੱਠੀ ਕਰ ਕਰਕੇ ਭੰਡਾਰ ਭਰ ਭਰ ਕੇ ਰੱਖੇ ਸਨ, ਇਹ ਨਾਲ ਨਹੀਂ ਗਈ। ਇਹ ਮਾਇਆ ਇੱਥੇ ਹੀ ਹਟ ਕੇ ਰਹਿ ਗਈ। ਤੇਰੇ ਨਾਲ ਨਾਮ ਨੇ ਜਾਣਾ, ਮਾਇਆ ਨੇ ਨਹੀਂ ਜਾਣਾ। ਸਤਿਗੁਰੂ ਕਹਿੰਦੇ ਮਾਇਆ

ਮਾਇਆ ਇਕੱਠੀ ਕੀਤੀ। ਸਤਿਗੁਰੂ ਕਥਨ ਕਰਦੇ ਹਨ ਕਿ ਇਹ ਜੋ ਮਾਇਆ ਹੈ ਇਹ ਕੈਸੀ ਹੈ, ਕਹਿੰਦੇ ਇਹ ਤਾਂ ਗਊ ਦੇ ਮਾਸ ਵਰਗੀ ਹੈ। ਗਰੀਬਾਂ ਦੀ ਮਾਇਆ, ਇਹ ਗਰੀਬਾਂ ਦੀ ਮਾਇਆ ਗਊ ਦੇ ਮਾਸ ਵਰਗੀ ਹੈ, ਤੇ ਮੁਸਲਮਾਨਾਂ ਵਾਸਤੇ ਸੂਰ ਦਾ ਮਾਸ ਹੈ। ਐਸੀ ਇਹ ਜੋ ਮਾਇਆ ਹੈ, ਦੂਜੇ ਦਾ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਕਥਨ ਕਰਦੇ ਕਹਿੰਦੇ ਪਾਪ ਕਰ ਕਰਕੇ ਮਾਇਆ ਇਕੱਠੀ ਕਰ ਲਈ, ਪਰ ਜਦੋਂ ਹੁਣ ਅੰਤ ਸਮਾਂ ਨੇੜੇ ਆ ਰਿਹਾ, ਉਮਰ ਘਟਦੀ ਜਾ ਰਹੀ ਹੈ, ਫਿਰ ਉਹ ਪਾਪ ਮਨ ਵਿੱਚ ਚਿਤਵ ਦੇ ਬਾਰ ਬਾਰ ਯਾਦ ਆਉਂਦੇ ਕਿ ਮੈਂ ਏਦਾਂ ਪਾਪ ਕੀਤਾ, ਏਦਾਂ ਦੁੱਖ ਦਿੱਤੇ, ਏਦਾਂ ਲੋਕਾਂ ਨੂੰ ਤੰਗ ਕੀਤਾ, ਫਿਰ ਇਹ ਜੀਵ ਪਛਤਾਉਂਦਾ ਹੈ, ਪਛਤਾਉਂਦਾ ਪਛਤਾਉਂਦਾ, ਪਰ ਇਸ ਨੂੰ ਕੁਛ ਪ੍ਰਾਪਤ ਨਹੀਂ ਹੁੰਦਾ। ਫਿਰ ਕਹਿੰਦੇ ਮਹਾਰਾਜ ਕਹਿੰਦੇ ਹੁਣ ਇਹ ਪਛਤਾਵਾ ਬੱਲੇ ਰਹਿ ਗਿਆ, ਹੁਣ ਕੋਈ ਕਾਰਨ ਨਹੀਂ ਰਹਿ ਗਿਆ ਕਿ ਅੱਗੇ ਕੀ ਕਰੀਏ। ਸਤਿਗੁਰੂ ਕਹਿੰਦੇ ਕਬੂ ਨਾ ਸਾਕਾ ਛਾਂਟ, ਹੁਣ ਛਾਂਟਾ ਕਾਹਦਾ ਲਾਵੇ, ਹੁਣ ਤਾਂ ਨਾ ਸਿਤਨੀ ਉਮਰ ਸੀ।

ਨਿੰਦਕ ਪਾਪੀਆਂ ਲੋਕਾਂ ਨੂੰ ਜਿਹੜੇ ਸੰਸਾਰ ਵਿੱਚ ਆ ਕਰਕੇ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦੇ, ਧਾਰਮਿਕ ਲੋਕਾਂ ਦੀ ਨਿੰਦਿਆ ਕਰਦੇ, ਸਾਧੂ ਸੰਤਾਂ ਦੀ ਨਿੰਦਿਆ ਕਰਦੇ, ਪਾਪ ਕਰਦੇ ਹਨ, ਵਿਸ਼ਿਆਂ ਨੂੰ ਗ੍ਰਹਿਣ ਕਰਦੇ, ਐਸੇ ਜਿਹੜੇ ਨਿੰਦਕ ਲੋਕ ਹਨ ਉਹਨਾਂ ਨੂੰ ਅੰਤ ਸਮੇਂ ਜਮਦੂਤ ਆਉਂਦੇ ਤੇ ਜਮਦੂਤ ਆ ਕਰਕੇ ਉਹਨਾਂ ਨੂੰ ਸੰਘਾਰ ਦਿੰਦੇ, ਉਹਨਾਂ ਦੇ ਸਰੀਰ ਵਿੱਚੋਂ ਜਿਸ ਸਮੇਂ ਪ੍ਰਾਣ ਖਿੱਚ ਲੈਂਦੇ ਹਨ ਤੇ ਸਿਰ ਦੇ ਉੱਤੇ ਐਸਾ ਉਹ ਸਲੋਤਰ ਮਾਰਦੇ, ਕਹਿੰਦੇ ਮਟਾਕ ਕਰਕੇ ਜਿੱਦਾਂ ਸਲੋਤਰ ਵੱਜਦਾ ਜੋਰ ਕੇ ਸਿਰ ਦੇ ਵਿੱਚ ਤਾਂ ਮਟਾਕ ਦੀ ਆਵਾਜ਼ ਆਉਂਦੀ, ਉਹ ਸਿਰ ਖੋਪੜ ਖੁੱਲ ਜਾਂਦਾ ਤੇ ਪ੍ਰਾਣ ਨਿਕਲ ਜਾਂਦੇ ਸਰੀਰ ਵਿੱਚੋਂ, ਪ੍ਰਾਣ ਪੰਖੇਰੂ ਉੱਡ ਜਾਂਦੇ। ਸਤਿਗੁਰੂ ਕਹਿੰਦੇ ਐਸੇ ਨਿੰਦਕ ਲੋਕ, ਨਾਮ ਤੋਂ ਬੇਹਰਥ ਜਿਹੜੇ ਲੋਕ

ਨਾਮ ਦਾ ਅਵਸਰ ਆਪਣੀ ਕਟਾਰ ਮਾਰ ਕਰਕੇ ਬਾਪ ਕਰ ਕਰਕੇ ਮਾਇਆ ਦੇ ਪਿੱਛੇ ਪੈਰ ਪੈਰ ਕਰਕੇ ਆਪਣੇ ਸਥਾਨ ਕਰ ਲਿਆ ਆਪਣੇ ਮਨ ਨੂੰ ਹੀ ਕਰ ਲਿਆ ਆਪਣੇ ਹੀ ਕਰ ਲਏ ਹਨ ਆਪਣੇ ਹਨ ਫੜ ਕੇ ਲੈ ਸਤਿਗੁਰੂ ਮਹਾਰਾਜ ਨਹੀਂ ਕਰਦੇ ਕਿ ਉਹਦਾ ਨਾਮ ਭੱਠੇ ਦੇ ਉੱਤੇ ਚੜ੍ਹਿਆ ਸੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਆਪਣੇ ਵਾਹਿਗੁਰੂ ਕੀ ਆਪੇ ਰੱਖਿਆ ਕੀ ਆਪੇ ਨਾਮ ਬਿਠਾਵੇ ਜਹ ਜਹ ਕਾਰ ਨਾਮ ਸੇ ਬਾਈ ਜਹ ਜਹ ਕਾਰ ਕੀ ਪਰਮੇਸ਼ਰ ਵਾਹਿਗੁਰੂ ਜੀ ਆਪਣੇ ਸਿੱਖਾਂ ਦੇ ਬਾਣੀ ਕਰਿਆ ਜਿਹੜਾ ਬਦੇ ਜਨ ਕਾ ਰੱਖਾ ਆਪ ਸੁਆਮੀ ਜਨ ਕਾ ਆਪਣੇ ਭਾਜਨਾ ਦੇ ਆਪ ਰੱਖਦੇ ਬਦੇ ਜਨਾਂ ਦੇ ਆਪ ਆ ਰੱਖ ਆਪਣੇ ਸੇਵਕਾਂ ਦੀ ਲਾਲਾ ਰੱਖਦੇ ਬੇਮੁਖ ਲੋਕਾਂ ਨੂੰ ਮਾਤਮਖ ਲੋਕ ਬੇਮੁਖ ਲੋਕਾਂ ਨਾਲ ਨਾਲ ਵੱਧ ਕੇ ਐਸੀ ਮੌਤ ਆਈ ਉਹਨਾਂ ਦਾ ਰਸਿਆ ਸਿਕਾਲ ਹੋਇਆ ਇਹਨਾਂ ਦੇ ਜਿਹੜੇ ਕਾਰਜ ਸਨ ਉਹਨਾਂ ਦਾ ਜਿਹੜੇ ਤੇ ਹੋਏ ਪਾਪ ਕਰਦੇ ਅੰਗਰ ਜਾਂਦੇ ਹੋਏ ਪਾਪ ਨਹੀਂ ਕੀਤੀ ਨਾਲ ਜਾਨ ਕੀ ਨਿੰਨੀ ਕਬਾਰ ਨਾ ਪਾਵਾ ਮੁੱਲੇ ਨਿੰਦੇ ਕਿੰਨਾ ਪਾਵਾ ਨਿੰਦਕਾਂ ਦਾ ਗਾਇਆ ਸੀ ਹੋਇਆ ਨਿੰਦਕਾਂ ਨੇ ਐਸੀ ਉਹਨਾਂ ਨੂੰ ਸੁਲਹੀ ਖਾਨ ਨਾਲ ਕੇ ਐਸੀ ਅੰਦਰ ਵਰਗੇ ਉਹਨਾਂ ਦਾ ਨਾਲ ਸੀ ਜਾਂਦਾ ਵਰਗੇ ਪਰ ਉਹ ਐਸਾ ਅੰਦਾ ਕਿਤਵ ਦੇ ਤਿਤਵ ਦੇ ਮੇਰੇ ਛੋਟੇ ਭਰਾ ਸਾਰਾ ਜੀਵਨ ਫਿਰ ਸਾਰਾ
ਦਾ ਹੋਰ ਕਾਰਾਂ ਦੇ 18000 ਕਾਰ ਦੇ ਨਿਕਲ ਕੇ ਹਨ ਉਹਨਾਂ ਦਾ ਅੰਦਰ ਨਾ ਦੇ ਵਿੱਚ ਬਾਦਸ਼ਾਹ ਮਿਲਦਾ ਹੈ ਫਿਰ ਦੁਆਰਾ 84 ਤੋਂ ਮੁਕਤ ਨਹੀਂ ਦੁਆਰਾ 84 ਤੋਂ ਮੁਕਤ ਐਸੇ ਲੋਕ ਬਾਰ ਬਾਰ ਰਾਜੋ ਦੀਆਂ ਜਾਨਾਂ ਦੇ ਵਿੱਚ ਪੈਂਦੇ ਰਹਿੰਦੇ ਟੇਢੀਆਂ ਮਿੰਡੀਆਂ ਦੇ ਵਿੱਚ ਜਾਂਦੇ ਮੇਰੇ ਸਾਥੀ ਕੀ ਟੇਢੀ ਮੋੜੇ ਗਦੇ ਉਹ ਐਸੀਆਂ ਨੇਕਾਂ ਜੁਨੀਆਂ ਦੇ ਰਾਜ ਲੱਖ ਨੇਕਾਂ ਦੇ ਵਿੱਚ ਐਸੇ ਦਿਨ ਦਾ ਲੋਕ ਹਨ ਬਾਰ ਬਾਰ ਰਾਸੀ ਦੇ ਕੀੜੇ ਵਿੱਚ ਬਾਰ ਬਾਰ ਰਹਿੰਦੇ ਹਨ ਸਾਧਗੁਰੂ ਦੀ ਕਥਾ ਕਰਕੇ ਨਿੰਦਕਾਂ ਦਾ ਜੋ ਸਾਲ ਸੀ ਨਿੰਦਕਾਂ ਦਾ ਜੋ ਹਾਲਾਤ ਸੀ ਬਦਲ ਸੀ ਸਤਿਗੁਰੂ ਅਰਜਨ ਦੇਵ ਮਹਾਰਾਜ ਪਰਮੇਸ਼ਰ ਭਰੋਸਾ ਪਰਮੇਸ਼ਰ

ਕਿਸੇ ਵੀ ਗੱਲ
Oh,

Thank you.

ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Is it possible?

Gracias.

ਕੀਤਾ ਮਹਾਰਾਜ, ਰੋਮ ਰੋਮ ਸ਼ੁਕਰਾਨਾ ਤਰਸ ਕੀਤਾ ਸਤਿਗੁਰ ਜੀ ਆਪਣੇ ਬੱਚਿਆਂ ਪਾਸੋਂ ਨਿੱਕੀ ਗੋਲੀ ਉਡਾ ਕੇ ਆਪਣਾ ਹਰ

ਖੂ ਕਮਲ ਹਰਿ ਗਜ ਗਦਹਾ ਵਿਭੂਤ ਦਾਰਿ ਗਿੱਧੂਆ ਮਸਾਨ ਵਾਸ ਕਰਿ ਹੋਈ ਕਰਤ ਹੈ ਖੂ ਘੁਮੰਡ ਵਾਸੀ ਲੰਘ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੁਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਹ ਹੀ ਜਿਕੀ ਬਟਈਆ ਦੇਤ ਮੰਦਰਾ ਸਦੀਵ ਪਾਏ ਨਾਂਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕਹਿ ਸਕੇ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭੈ ਦੂਤਾ ਧਾਰੀ ਪਾਉਣ ਕੇ ਆਹਾਰੀ ਸੋਭ ਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਧਨ ਲੋਭ ਕੇ ਤਜਈਅ ਤੇ ਤੁਗਉਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹ ਪੰਛੀ ਕੀ ਬਟਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡ ਗਿਆਨੀ ਤੈਨੂੰ ਜਾਨੀ ਪੈ ਬਖਾਨੀ ਨਾਹੇ ਐਸੇ ਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਹੇ ਭੂ ਚਰੀਕ ਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਏ ਫਲ ਕੇ ਵਛਈਆ ਤਾਹੇ ਬਾਂਦਰੀਕ ਜਈਆ ਕਹੇ ਆਦਿਸ ਫਿਰਈਆ ਤੇ ਤਭੂਤ ਕੈ ਪਛਾਨੀਏ ਜਲ ਕੇ ਤਰੀਏ ਕੁ ਗੰਗੇਰੀ ਸੀ ਕਹਤ ਜਗ ਆਗ ਕੇ ਵਛਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜੇਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਧਿਨ ਚਾਰੀ ਲਿਖੀ ਕਿਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰੁ ਕੋ ਕਨਹੀਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂਡ ਪੀਟ ਤਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋ ਕਿ ਜੱਟਾ ਥਾਰੀ ਸਤੀ ਸਾਜ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨਾ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੁਗ ਦੇਵ ਨੇਦ ਨੇਦ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰਮਾਤ ਸੀਤਲ ਨ ਸੂਰ ਸਥਿਤ ਪਤ ਤੇਜ ਇੰਦਰ ਸੋਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਦ ਬ੍ਰਹਮਾ ਸੇਨਾ ਬੇਦ ਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕ ਦੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰਬਿਸਨ ਕੇ ਤੇ ਵੇਦ ਔ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਤਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਗੰਬਰ ਕਿਤੇ ਗਾਨੇ ਨਾ ਪਰਤ ਏ ਤੇ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਤਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਰਤ ਹੈ ਜੋਗੀ ਜਤੇ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਗਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਭ ਕੋ ਦਲਤ ਹੈ ਮਾਨਸੇ ਮਹੀਬ ਅਦਲੀਬ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਾ ਸੇ ਦਿੱਲੀ ਸਰਦਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਦੋ ਬਚੀ ਕਪਟ ਬੇਸ ਬੋਸਤੀ ਅਨੇਕ ਦਾ ਨਿਭਾਵਤ ਹੈ ਸੀਸ ਕੋ ਕਹਾ ਭਯੋ ਮੱਲ ਜੋ ਪੇ ਕਾਢਤ ਅਨੇਕ ਡੰਡ ਸੂਤ ਨ ਡੰਡੋਤ ਅਸ ਡੰਗ ਅਥ ਤੀਸ ਕੋ ਕਹਾ ਭਯੋ ਰੁਗੀ ਜੋ ਪੇ ਡਾਰਿਓ ਰਹਿਓ ਉਰਦ ਮੁਖ ਮਨ ਤੇ ਨਾ ਮੂਡ ਨੇ ਹੋ ਰਾਯੋ ਅਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਬਿਹੀਨ ਕਸ ਭਾਵੇ ਜਗਦੀਸ ਕੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਦਸ ਮੂੰਡ ਛੱਟ ਕਤ ਪਿਤਰ ਪੁੱਤਰ ਹੂੰ ਕੇ ਸੋਕ ਸੋ ਆਕ ਕੋ ਚਰਿਆ ਫਲ ਫੂਲ ਕੋ ਭਚਿਆ ਸਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਾ ਨ ਸੋ ਮਾਟੀ ਕੋ ਭਚਿਆ ਬੋਲ ਪੂਛ ਲੀਜ ਜੋਕ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਬੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓਈ ਕਰਤ ਹੈ ਏਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਮ ਫੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਬੈਨ ਹੂਜਲੀਨ ਭਾਵਨਾ ਯਕੀਨ ਦੀਨ ਕਹਿ ਸਕੇ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਨ ਕਬ ਹੂੰ ਸੰਨਿਆਸ ਫੇਸ ਬਨ ਕੇ ਦਿਖਾਵਈ ਕਹੂੰ ਪਵਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਚ ਬਾਰ ਗੀਦਰ ਪੁਕਾਰ ਪਰ ਸੀਤ ਗਾਲ ਕੁੰਚਰ ਉਗਤ ਹਾਂ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋ ਪੈ ਕਲ ਵਤਰ ਲਿਓ ਕੰਸ ਵਿੱਚ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ
कहां फयो फांसी डार बूढ़ जड़ कंक धार डार डार फांस ठग मार मार डार ही डूबे नरक धार मूड ज्ञान के बिना विचार भावना विहीन कस ज्ञान को विचार ही ताप के सहित जो पे पाइये अतापनाथ तापना अनेक तन घायल सहत है जाप के कियत जो पे पायत अजाप देव भूत ना सदीव तुही उचरत है नभ के उड़त जप नारायण पाइयत अनल आकाश पंछी डोल गो करत है आग में जरत गत राण की परत कर पताल के

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨ ਵਰਣ ਜਾ ਕੋ ਜਾਤ ਬਾਤ ਨ ਵੇਖ, ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ, ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ, ਦੀਨ ਬੰਧ ਦਇਆਲ ਸੁਆਮੀ ਆਦਿ ਦੇਵ ਪਾਲ, ਦੀਨ ਬੰਧ ਪ੍ਰਬੀਨ ਸ੍ਰੀਵਤ ਸਰਬ ਕੋ ਕਰਤਾਰ, ਵਰਨ ਚਿਹਨ ਨ ਚਕਰ ਜਾ ਕੋ ਚਕਰ ਚਿਹਨ ਆਕਾਰ, ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਵਰਨ, ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ, ਦੁਸ਼ਟ ਗੰਜਨ ਸਤਰੁ ਭੰਜਨ ਪਰਮ ਪੁਰਖ ਪ੍ਰਮਾਥ, ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਹ ਗਾਥ, ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ, ਆਦ ਅੰਤ ਅਨਾਦਿ ਸ੍ਰੀਵਤ ਪਰਮ ਪੁਰਖ।

ਆਦ ਅੰਤ ਨਾ ਮਦ ਜਾ ਕੋ ਭੂਤ ਭਗਵਾਨ ਸਤ ਦੁਆਪਰ ਤ੍ਰਿਤਿਆ ਕਲ ਜੁਗ ਚਤੁਰ ਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮਨ ਗਾਏ ਗੰਧਰਵ ਪਾਰ ਹਰ ਹਰ ਥਕੇ ਸਵੈ ਨਹੀਂ ਪਾਈਏ ਦਹਿ ਪਾਰ ਨਾਰਦ ਆਦਿਕ ਵੇਦ ਵਿਆਸਕ ਮੋਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਵੈ ਕਰ ਕੋਟ ਕਸ਼ਟ ਤੁਰੰਤ ਗਾਇ ਗਾਇ ਥਕੇ ਗੰਧਰਵ ਨਾਚ ਪਛਰ ਪਾਰ ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ ਤਵਾ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਓ ਬੈਨ ਸਭ ਪ੍ਰਤਾਪ ਜਗਦੀਸ ਕੋ ਕਹੋ।

ਸੁਰ ਬਿਹੰਡਨ ਦੁਸ਼ਟ ਨਿਗੰਦਨ ਆਦਿ ਤੇਜ ਛਰਾ ਸੁਰ ਮਾਰਨ ਪਤੇ ਦੋ ਧਾਰਨ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡਿਆ ਲਖ ਮਤੇ ਜੈ ਜੈ ਹੂਸੀ ਮੈਂ ਖਾ ਸੁਰ ਮਰਦਨ ਰੰਭਕ ਪਰਦਨ ਛਤਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਗੰਦਨ ਪੁਸ਼ਟ ਉਦੰਡਨ ਰੂਪ ਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮ

ਤੁਦ ਚੰਡਣ ਮੁੰਡ ਬਿਮੁੰਡਣ ਖੰਡ ਅਖੰਡਣ ਖੂਨ ਖਿਤੇ ਦਾਮ ਰੀਤ ਮੰਗਣ ਤੁਜਾ ਫਰੰਗਣ ਫਣੀ ਫੁੰਕਾਰਣ ਜੋਤ ਜਿਤੇ ਸਰਦਾਰ ਵਿਪਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਉਸੀ ਮੈਂ ਖਾਸੁਰ ਮਰਦਨ ਭੂਮਾ ਕਾਤਲ ਉਰਦ ਥੇ ਰਾਮ ਨੀ ਪ੍ਰਹਾਸਨ ਸੁਛਵ ਨਿਵਾਸਨ ਸਿਸ਼ਟ ਪ੍ਰਕਾਸ਼।

ਜੇ ਸਤਰ ਮਿੱਤਰ ਦੂਏ ਗਸਾਰ ਅੱਛੇ ਸਰੂਪ ਅਵਚਲ ਪਾਰ ਜਾਰੀ ਨ ਜਾਇ ਜਹ ਰੂਪ ਰੇਖਹਿ ਬਾਸ ਦਾਸ ਕਹੇ ਕੌਣ ਫੇ ਕਹੇ ਨਾਮ ਦਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚਕਰ ਚੈਨ ਨਹੀਂ ਰੰਗ ਰੂਪ ਜਿਹ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ

ਮਹੀਬ ਬੰਧਨ ਦੁਰੰਤ ਜਿਹ ਨੇਤ ਨੇਤ ਨਿਸਿਧਨ ਉਚਰੰਤ ਪਾਇਓ ਨ ਜਾਏ ਜਿਹ ਪੈਰ ਪਾਰ ਦੀਨਾ ਨ ਦੁਖ ਤਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਗਈ ਕੋਟ ਰੁਦਰ ਜੁਗਿਆ ਦੁਆਰ ਗਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ ਨਿਸਿਧਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਪਾਰਗ ਨੀਮਨ ਗਾਰੇ ਪਛ ਪਸੂ ਨਗ ਨਾਗ ਨਰਾਧਵ ਸਰਵ ਸਮੈ ਸਭ ਕੋ ਪ੍ਰਤਪਾਲੈ ਭੂਖਤ ਹੈ ਜਲ ਮੈ ਥਲ ਮੈ ਪਲ ਮੈ ਗਲ ਕੇ ਨਹੀਂ ਕਰਮ ਵਿਚਾਰੇ ਦੀਨ ਦਇਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕਾਦਲ ਦੁਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਬਦਮਾਪਤ ਬੇਦ ਕਤੇ ਬੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜ ਗਰੋਖ ਰੋਹਾਨ ਕੀ ਰੋਜੇ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵੇਖ ਭਵਾਨ ਬਨਾਏ ਦੇਵ ਦੇਵ ਖਪੇ ਹਮ ਵੇਵ ਨਾ ਵੇਵ ਲਖਿਓ ਬ੍ਰਹਮ ਸਿਉ ਫਰਮਾਏ ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ ਬਦਮਾਪਤ ਪਾਏ ਆਦ ਅਨੰਦ ਅਗਾਦਤ ਵੇਖੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਵਿਹੀਨ ਅਨਾਤਮਾ ਵਦਾਗ ਦੋਗ ਛਿੰਦਰ ਛਹਿ ਹੈ ਲੋਗਨ ਕੇ ਕਰਤਾ ਹਰਤਾ ਜਨ ਮੈ ਥਲ ਮੈ ਵਰਤਾ ਪ੍ਰਭ ਹੈ ਦੀਨ ਦਇਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਤ ਮਾਪਤ ਹੀ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਭੈ ਹੈ ਦੇਹ ਵਿਹੀਨ ਸਨੇਹ ਸਬੋਧਨ ਨੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇਦ ਅਜਾਨ ਕੋ ਦੇਦ ਜਮੀਨ ਕੋ ਦੇਦ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ ਤੁਮਰੇ ਸਦ ਸੁੰਦਰ ਸ੍ਰੀਪਤ ਮਾਪਤ ਲੈ ਹੈ ਰੋਗੰਤੇ ਅਰਸੋਗੰਤੇ ਜਲ ਜੋਗੰਤੇ ਵੋ ਭਾਂਤ ਬਚਾਵੇ ਸਤਰੂ ਅਨੇਕ ਚਲਾਵਤ ਖਾਵਤ ਊ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰ ਦੇ ਕਰ ਪਾਪ ਸੰਭੂਹ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹੇ ਤੂੰ ਸੋ ਸੋ ਭੇਟ ਹੀ ਕੇ ਪੜ ਬੀਜ ਬਚਾਵੈ ਜਚ ਭੁਜੰਗ ਸੋ ਦਾਨਵ ਦੇਵ ਭੇਵ ਤੁਮੈ ਸਭ ਹੀ ਕਰ ਧਿਆਵੈ ਭੂਮਾ ਕਾਸ ਪਤਾਰ ਰਸਾਤਲ ਜਚ ਭੁਜੰਗ ਸਭੈ ਸਿਰਨਿਆਵੈ ਪਾਏ ਸਕੇ ਨਹੀਂ ਪਾਰ ਪ੍ਰਭਾ ਹੋ ਕੋ ਨੇਤ ਹੀ ਨੇਤ ਬੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰ ਆਨੰਦ ਸੇ ਰੁਮ ਨਾਰਿਕ ਸੇ ਸਭ ਹੋ ਮਿਲ ਗਾਇਓ ਬੇਦ ਕਤੇਵ ਨ ਬੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੋ ਤਹਿ ਕੋ ਮਲ ਮੈ ਜੇ ਕੋ ਅਮਿਤੋ ਜ ਸਭੈ ਜਗ ਛਾਯੋ ਬੇਦ ਪੁਰਾਨ ਕਤੇਵ ਕੁਰਾਨ ਬੇਦ ਨਿਰਪਾਨ ਸਭੈ ਬਜਹਾਰੇ ਬੇਦ ਨ ਪਾਇ ਸਕਿਓ ਅਨ ਬੇਦ ਕੁਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਕ ਨ ਸੰਗ ਤਿਹਾਰੇ ਆਦ ਅਨਾਦ ਅਗਾਦ ਬੇਗਦ ਵੇਗ ਜਪਿਓ ਤਿਨਹੀ ਕੁਲਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਦਾਨ ਮਹਾਵ੍ਰਤ ਧਾਰੇ ਦੇਸ ਬਿਰਿਓ ਕਰ ਭੇਸ ਤਬੋਧਨ ਕੇਸ ਧਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਸਭ ਸੰਗਤਾਂ ਦੇ ਵੱਡੇ ਭਾਗ ਹਨ ਜੋ ਸਤਿਗੁਰੂ ਜੀ ਦੇ ਪਾਵਨ ਦਰਬਾਰਾਂ ਦੇ ਦਰਸ਼ਨ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਥਨ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬੜੀ ਰਹਿਮ ਅਪਾਰ ਕਿਰਪਾ ਹੋ ਰਹੀ ਹੈ ਜੋ ਸਤਿਗੁਰੂ ਜੀ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਰਹੇ ਸੰਧਿਆ ਦੇ ਦੀਵਾਨ ਸਾਜ ਰਹੇ ਹਨ। ਅੱਜ ਦਾ ਪਾਵਨ ਦਿਹਾੜਾ ਮੀਰੀ ਪੀਰੀ ਦੇ ਪਾਤਸ਼ਾਹ ਦੋ ਜਹਾਨ ਵਾਲੀ ਬੰਦੀ ਛੋੜ ਦਾ ਤਾਰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਹਨ। ਸੋ ਸਮੂਹ ਸੰਗਤਾਂ ਨੂੰ ਬਾਰ ਬਾਰ ਲੱਖ ਲੱਖ ਕੋਟਾਨ ਕੋਟ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੋਣ। ਸਤਿਗੁਰੂ ਸ਼੍ਰੀ ਗੁਰੂ ਹਰ

ਤੁਰਕਾਂ ਦੇ ਰਾਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੰਗਾਰਿਆ। ਜਿਨ੍ਹਾਂ ਤੁਰਕਾਂ ਦਾ ਰਾਜ ਅਫਗਾਨਿਸਤਾਨ ਕਾਬਲ ਕੰਧਾਰ ਤੋਂ ਲੈ ਕਰਕੇ ਉਹ ਉੱਧਰ ਬੰਗਾਲ ਤੱਕ ਰਾਜ ਸੀ ਸਾਧ ਸੰਗਤ ਜੀ, ਉਸ ਸਮੇਂ ਤੁਰਕਾਂ ਦਾ ਰਾਜ ਇੰਨਾ ਵੱਡਾ ਸੀ ਕਿ ਕੋਈ ਦੂਜੇ ਦੇਸ਼ਾਂ ਦਾ ਰਾਜੇ ਵੀ ਉਹਨਾਂ ਤੋਂ ਥਰ ਥਰ ਕੰਬਦੇ ਸਨ। ਐਸੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਲ ਭੰਜਨ ਗੁਰਸੂਰ ਮਾਂ ਬੜ ਜੋਧਾ ਬਹੁ ਪਾਰ ਉਪਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ੁਲਮ ਰਾਜ ਨੂੰ ਵੰਗਾਰਿਆ ਅਤੇ ਜ਼ੁਲਮ ਰਾਜ ਦੇ ਨਾਲ ਚਾਰ ਮਹਾਨ ਜੰਗ ਕਰਕੇ ਉਹਨਾਂ ਨੂੰ ਹਰਾਇਆ। ਬਾਦਸ਼ਾਹ ਸ਼ਾਹਜਹਾਂ ਦੀਆਂ ਫੌਜਾਂ ਹਾਰ ਮੰਨ ਕੇ ਗੁਰੂ ਘਰ ਤੋਂ ਗਈਆਂ। ਹਾਰ ਖਾ ਕੇ ਐਸੀ ਕਰਾਰੀ ਹਾਰ ਸਤਿਗੁਰਾਂ ਨੇ ਦਿੱਤੀ ਕਿ ਫਿਰ ਉਹਨਾਂ ਨੇ ਦੁਬਾਰਾ ਗੁਰੂ ਘਰ ਵੱਲ ਮੂੰਹ ਨਹੀਂ ਕੀਤਾ। ਐਸੇ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰ ਗੁਰ ਹਰਗੋਬਿੰਦ ਅਤੋਲਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਕੀਆਂ ਸੰਗਤਾਂ ਨੂੰ ਵਧਾਈਆਂ ਹੋਣ। ਜੋ ਪਾਵਨ ਦਰਬਾਰਾਂ ਵਿੱਚ ਲੜੀਵਾਰ ਇਤਿਹਾਸ ਦੀ ਕਥਾ ਆਪ ਸਭ ਸੰਗਤਾਂ ਨਿਤਾ ਪ੍ਰਤ ਹਾਜ਼ਰੀਆਂ ਭਰ ਕੇ ਸਰਵਣ ਕਰ ਰਹੇ ਹੋ। ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰਗੋਬਿੰਦ ਸਿੰਘ। ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ। ਆਪ ਜੀ ਨੇ ਪਿਛਲੇ ਪ੍ਰਕਰਨਾਂ ਵਿੱਚ ਸਰਵਣ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਦਸ਼ਾਹ ਬਹਾਦਰ ਸ਼ਾਹ ਨੂੰ ਹਿੰਦੁਸਤਾਨ ਦੇ ਤਖ਼ਤ ਉੱਤੇ ਬਿਠਾ ਦਿੱਤਾ ਸਤਿਗੁਰੂ ਮਹਾਰਾਜ ਜੀ ਨੇ, ਜਿਹੜੇ ਇਕਰਾਰ ਕੀਤਾ ਸੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਵਾਅਦਾ ਕੀਤਾ, ਜਿਨ੍ਹਾਂ ਪਾਪੀਆਂ ਦੋਖੀਆਂ ਨੇ, ਉਹਨਾਂ ਦੁਸ਼ਟਾਂ ਨੂੰ ਮੈਂ ਆਪ ਜੀ ਦੀ ਸ਼ਰਨ ਕਰ ਦੇਵਾਂਗਾ ਮਹਾਰਾਜ, ਆਪ ਜੋ ਵੀ ਸਜ਼ਾ ਦੇਣੀ ਚਾਹੋ ਉਹ ਦੇ ਦੇਣਾ। ਪਰ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ

ਨੂੰ ਭੇਜਿਆ ਕਿ ਤੁਸੀਂ ਬਾਦਸ਼ਾਹ ਦੇ ਨਾਲ ਬਚਨ ਕਰੋ ਕਿ ਜਿਹੜਾ ਇਹਨੇ ਇਕਰਾਰ ਕੀਤਾ ਸੀ ਉਹ ਕਦੋਂ ਪੂਰਾ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਹੋਈ। ਸਤਿਗੁਰਾਂ ਨੇ ਕਿਹਾ, ਹਿੰਦਵਾਨੇ ਸੰਗ ਦ੍ਰੋਹ ਕਰੰਤੇ ਮਾਮ ਪਦਰ ਕੋ ਬਹੁ ਬਹੁ ਕੰਤੇ, ਜ਼ੁਲਮੀ ਕਰਤ ਰਹੇ ਬਹੁ ਭਾਰੀ, ਪਿਤਾ ਹਮਾਰੇ ਸੋ ਦੁਰਾਚਾਰੀ। ਜਿਨ੍ਹਾਂ ਨੇ ਸਾਡੇ ਪਿਤਾ ਜੀ ਦੇ ਨਾਲ ਵੈਰ ਕਮਾਇਆ, ਅਨੇਕਾਂ ਮਜ਼ਲੂਮਾਂ ਦੇ ਨਾਲ ਵੈਰ ਕਮਾਇਆ, ਗਊ ਗਰੀਬ ਦਾ ਜਿਨ੍ਹਾਂ ਨੇ ਨਾਸ ਕੀਤਾ, ਉਹਨਾਂ ਪਾਪੀਆਂ ਨੂੰ, ਉਮਰਾਵਾਂ ਨੂੰ, ਜਿਨ੍ਹਾਂ ਨੇ ਸਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ, ਬਿਨਾਂ ਦੋਸ਼ ਉਹਨਾਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ। ਐਸੇ ਜਿਹੜੇ ਸਰਹੰਦ ਵਰਗੇ ਸੂਬੇਦਾਰ ਅਤੇ ਹੋਰ ਜਿੰਨੇ ਵੀ ਪਾਪੀ ਲੋਕ ਸਨ, ਸਾਨੂੰ ਫੜਾ ਦੇਵੇ। ਬਾਦਸ਼ਾਹ ਨੇ ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਸੁਣਿਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਾਦਸ਼ਾਹ ਬਹਾਦਰ ਸਾਹਿਬ ਕਿਸ ਤਰ੍ਹਾਂ ਜਵਾਬ ਦੇ ਰਿਹਾ, ਕੀ ਵਾਰਤਾਲਾਪ ਹੋਈ। ਅੱਜ ਦੇ ਪ੍ਰਕਰਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਚਰਨਾਂ ਦਾ ਧਿਆਨ ਧਰੀਏ ਅਤੇ ਬਾਦਸ਼ਾਹ ਜੀ ਦੇ ਚਰਨਾਂ ਵਿੱਚ ਆਗਰੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਭਾਈਮਾਨ ਹਨ, ਸਤਿਗੁਰਾਂ ਦੇ ਚਰਨਾਂ ਵਿੱਚ ਮਨ ਬਿਰਤੀਆਂ ਲਾ ਕਰਕੇ ਰਸਨਾਂ ਨੂੰ ਪਵਿੱਤਰ

0: ਸਾਡੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਇਸ ਦੇਸ਼ ਦੇ ਲੋਕਾਂ ਨੂੰ ਮਾਰ ਮਾਰ ਕੇ ਉਹਨਾਂ ਦਾ ਧਰਮ ਨਾਸ਼ ਕੀਤਾ। ਐਸੇ ਜਿਹੜੇ ਪਾਪੀ ਲੋਕ ਸਨ ਉਹਨਾਂ ਤੋਂ ਅਸੀਂ ਪਲਟਾ ਲੈਣਾ। ਸਤਿਗੁਰਾਂ ਦੇ ਬਚਨ ਸੁਣ ਕਰਕੇ ਬਾਦਸ਼ਾਹ ਬਹਾਦਰ ਸ਼ਾਹ ਦਾ ਹਿੱਲ ਜੋ ਦਿਲ ਸੀ ਉਹ ਹੋਲ ਗਿਆ, ਡਰ ਗਿਆ, ਬੜਾ ਘਬਰਾ ਗਿਆ।
1: ਚਿੰਤਾ ਵਧੇ ਅਧਿਕ ਨਹਿ ਬੋਲਾ।
0: ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਕੋਈ ਬਚਨ ਨਹੀਂ ਕੀਤਾ, ਚੁੱਪ ਕਰ ਗਿਆ, ਕੋਈ ਬਚਨ ਨਹੀਂ ਕਹਿੰਦਾ, ਮੁਖ ਤੋਂ ਸ਼ਾਂਤ ਹੋ ਗਿਆ।
1: ਕੇਤਕ ਚਿਰ ਲੋ ਕਰੀ ਵਿਚਾਰਾ।
0: ਕਿੰਨਾ ਸਮਾਂ ਵਿਚਾਰਾਂ ਕਰਦਾ ਰਿਹਾ, ਮਨ ਵਿੱਚ ਵਿਚਾਰਾਂ ਚਲਾਉਂਦਾ ਕਿ ਮੈਂ ਕੀ ਜਵਾਬ ਦਵਾਂ, ਮੈਂ ਸਤਿਗੁਰੂ ਜੀ ਨੂੰ ਵਾਅਦਾ ਕੀਤਾ ਸੀ ਉਹ ਵਾਅਦਾ ਹੁਣ ਮੈਂ ਕਿਸ ਤਰ੍ਹਾਂ ਪੂਰਾ ਕਰਾਂ, ਕੀ ਕਾਰਨ ਹੋਵੇ, ਕਿਸ ਤਰੀਕੇ ਦੇ ਨਾਲ ਮੈਂ ਗੁਰੂ ਜੀ ਨੂੰ ਜਵਾਬ ਦਵਾਂ ਕਿ ਗੁਰੂ ਜੀ ਮੇਰੇ ਤੋਂ ਨਾਰਾਜ਼ ਵੀ ਨਾ ਹੋਣ ਅਤੇ ਗੁਰੂ ਜੀ ਵੀ ਮੰਨ ਜਾਣ ਅਤੇ ਮੇਰੇ ਰਾਜ ਵਿੱਚ ਵੀ ਕੋਈ ਹਲਚਲ ਨਾ ਮਚੇ।
1: ਸਤਿਗੁਰ ਕੇ ਸੰਗ ਉਚਾਰਾ।
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਤਰ੍ਹਾਂ ਬਹਾਦਰ ਸ਼ਾਹ ਬਾਦਸ਼ਾਹ ਹਿੰਦੁਸਤਾਨ ਦਾ

ਜਿੱਥੇ ਖਾਲਸੇ ਨੇ ਤੰਬੂ ਲਾਏ ਸਨ, ਜਿੱਥੇ ਪਾਤਸ਼ਾਹ ਜੀ ਬੈਠੇ ਸਨ, ਅੱਜ ਕੱਲ ਉੱਥੇ ਗੁਰੂ ਕਾ ਤਾਲ ਆਗਰੇ ਦੇ ਵਿੱਚ ਅਸਥਾਨ ਸੁਭਾਏ ਮਾਨ ਹੈ। ਸਤਿਗੁਰੂ

0: ਬਹਾਦਰ ਸ਼ਾਹ ਨੂੰ ਇਸ ਤਰ੍ਹਾਂ ਉਹਨਾਂ ਨੇ ਸਮਝਾਉਣਾ ਕੀਤਾ ਹੈ।
1: ਗੁਰੂ ਸੋ ਕਹਿਣ ਏਵ ਬਨ ਆਇਓ,
0: ਕਿ ਗੁਰੂ ਜੀ ਨੂੰ ਇਸ ਤਰ੍ਹਾਂ ਹੀ ਕਹਿਣਾ ਚਾਹੀਦਾ ਹੈ।
1: ਸੰਮਤ ਲਗ ਕੁਛ ਨਹੀਂ ਕਹੀਆ ਹੈ।
0: ਹੇ ਗੁਰੂ ਜੀ, ਜਿੱਥੇ ਆਪ ਜੀ ਇੰਨਾ ਸਮਾਂ ਰੁਕੇ ਹੋ, ਇੱਕ ਸਾਲ ਆਪ ਜੀ ਇਹਨਾਂ ਲੋਕਾਂ ਨੂੰ ਕੁਛ ਨਾ ਆਖੋ। ਅਜੇ ਸਾਡਾ ਰਾਜ ਨਵਾਂ ਨਵਾਂ, ਸਾਡਾ ਰਾਜ ਹੁਣੇ ਹੀ ਸਥਾਪਿਤ ਹੋਇਆ। ਆਪ ਜੀ ਕਿਰਪਾ ਕਰੋ, ਇੱਕ ਸਾਲ ਵਾਸਤੇ ਕੋਈ ਬਚਨ ਇਸ ਤਰ੍ਹਾਂ ਦਾ ਨਾ ਕਰੋ।
1: ਨਿਸ਼ਚਲ ਹੁਕਮ ਨਾ ਮੇਰੋ ਲਈਆ ਹੈ।
0: ਸਾਡੇ ਜਿਹੜੇ ਬਚਨ ਹਨ ਉਹ ਪੱਕੇ ਹਨ, ਅਸੀਂ ਵਾਅਦੇ ਤੋਂ ਮੁਕਰਾਂਗੇ ਨਹੀਂ। ਆਪ ਜੀ ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ, ਇੱਕ ਸਾਲ ਵਾਸਤੇ ਰੁਕ ਜਾਓ। ਇਸ ਤਰ੍ਹਾਂ ਗੁਰੂ ਜੀ ਨੂੰ ਮਿਲ ਕੇ ਆਪਾਂ ਬੇਨਤੀ ਕਰੀਏ।
1: ਜਮਟਿਕ ਜਾਏ ਤੇਜ ਜਗ ਆਛੇ।
0: ਜਿਸ ਸਮੇਂ ਸਾਡਾ ਰਾਜ ਪੂਰੇ ਦੇਸ਼ ਵਿੱਚ ਤੇਜ ਪ੍ਰਤਾਪ ਵੱਧ ਜਾਵੇਗਾ, ਸਾਡਾ ਰਾਜ ਪੂਰੇ ਤਰੀਕੇ ਨਾਲ ਸਥਿਰ ਹੋ ਜਾਵੇਗਾ, ਫਿਰ ਅਸੀਂ ਇਹਨਾਂ ਦੋਸ਼ੀਆਂ ਨੂੰ ਜੋ ਆਪ ਜੀ ਦਾ ਸਵਾਲ ਹੈ, ਜੋ ਆਪ ਜੀ ਦੇ ਨਾਲ ਸਾਡਾ ਇਕਰਾਰ ਹੋਇਆ, ਉਹ ਪੂਰਾ ਕਰ ਲਵਾਂਗੇ।
1: ਗੁਰੂ ਸਵਾਲ ਆਪ ਕੋ ਬਾਛੇ।
0: ਆਪ ਜੀ ਦੇ ਨਾਲ ਜੋ ਅਸੀਂ ਵਾਅਦਾ ਕੀਤਾ ਗੁਰੂ ਜੀ, ਉਹ ਅਸੀਂ ਆਪਣਾ

0: ਸਦਕਾ ਆਪ ਜੀ ਦੀ ਕਿਰਪਾ ਸਦਕਾ ਮਹਾਰਾਜ ਜੀ ਮੈਨੂੰ ਇਹ ਰਾਜ ਪ੍ਰਾਪਤ ਹੋਇਆ। ਇਸ ਹਿੰਦੁਸਤਾਨ ਦੀ ਸਲਤਨਤ ਦੀ ਬਾਦਸ਼ਾਹੀ ਕਰਨ ਦਾ ਮੌਕਾ ਆਪ ਜੀ ਦੀ ਕਿਰਪਾ ਸਦਕਾ ਹੀ ਮੈਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਐਸਾ ਕਿਤੇ ਨਾ ਹੋਵੇ ਕਿ ਮੇਰੀ ਸਲਤਨਤ ਦੇ ਵਿੱਚ ਵਿਗਾੜ ਪੈ ਜਾਵੇ, ਮੇਰੀ ਸਲਤਨਤ ਦੇ ਵਿੱਚ ਵਿਦਰੋਹ ਉੱਠ ਜਾਣ, ਦੰਗੇ ਹੋ ਜਾਣ।
1: ਬਰਖ ਬਿਤਾਵੋ
0: ਸਤਿਗੁਰੂ ਮਹਾਰਾਜ ਜੀ, ਇਹ ਮੈਨੂੰ ਡਰ ਹੈ, ਇਸ ਕਰਕੇ ਆਪ ਜੀ ਕਿਰਪਾ ਕਰੋ ਇੱਕ ਸਾਲ ਵਾਸਤੇ, ਇੱਕ ਸੰਮਤ ਵਾਸਤੇ ਆਪ ਜੀ ਇਸ ਵਾਅਦੇ ਨੂੰ ਮਹਾਰਾਜ ਜੀ ਥੋੜੇ ਸਮੇਂ ਵਾਸਤੇ ਰੁਕ ਜਾਣਾ ਕਰੋ। ਮਹਾਰਾਜ ਜੀ ਮੈਂ ਆਪ ਜੀ ਦੇ ਦੋਸ਼ੀ ਜਿਹੜੇ ਪਾਪੀ ਲੋਕ ਹਨ ਕਾਜੀ ਮੁਲਾਣੇ, ਜਿਨ੍ਹਾਂ ਨੇ ਆਪ ਜੀ ਦੇ ਗੁਰੂ ਘਰ ਦੇ ਨਾਲ ਦਰੋਹ ਕਮਾਇਆ, ਪਾਪ ਕੀਤੇ, ਉਹਨਾਂ ਨੂੰ ਮੈਂ ਆਪਣੇ ਹੱਥੀ ਆਪ ਜੀ ਦੇ ਕੋਲ ਮਹਾਰਾਜ ਜੀ ਹਾਜ਼ਰ ਕਰਾਂਗਾ ਗ੍ਰਿਫਤਾਰ ਕਰਕੇ। ਸਤਿਗੁਰੂ ਜੀ ਜੇ ਕਿਤੇ ਇੱਕ ਸੂਬੇਦਾਰ ਨੂੰ ਹੱਥ ਪਾਇਆ ਤਾਂ ਜਿਤਨੇ ਇਸ ਦੇਸ਼ ਦੇ ਸੂਬੇਦਾਰ ਹਨ ਉਹਨਾਂ ਦਾ ਮੇਰੇ ਤੋਂ ਇਤਬਾਰ ਉੱਠ ਜਾਵੇਗਾ, ਸਾਡੇ ਜੋ ਆਪਸ ਵਿੱਚ ਇਤਬਾਰ ਹਨ ਉਹ ਖਤਮ ਹੋ ਜਾਣਗੇ ਤੇ ਸਾਰੇ ਸੂਬੇ ਮੇਰੇ ਨਾਲ ਵਿਗੜ ਜਾਣਗੇ।
1: ਇਤਬਾਰ ਮੋਹੇ ਵਿਚਾਰੇ
0: ਉਹ ਮੇਰੇ ਰਾਜ ਨੂੰ ਪਲਟ ਜਨ ਦੇਣਗੇ, ਮੇਰੇ ਰਾਜ ਨੂੰ ਹਿਲਾ ਦੇਣਗੇ, ਜੇ ਕਰਕੇ ਮੈਂ ਇਸ ਸਮੇਂ ਆਪ

0: ਜਿੱਥੇ ਜਿੱਥੇ ਇਸ ਦੇਸ਼ ਵਿੱਚ ਦੋਸ਼ੀ ਹਨ, ਮਾੜੀ ਕੁਚਾਲ ਕਰਨ ਵਾਲੇ ਪਾਪੀ ਲੋਕ ਹਨ, ਪਾਪ ਕਰਨ ਵਾਲੇ ਜਿਹੜੇ ਪਾਪੀ ਹਨ, ਉੱਥੇ ਜਾ ਕੇ ਮੇਰਾ ਖਾਲਸਾ ਜਾਏਗਾ, ਉਹਨਾਂ ਦੋਖੀਆਂ ਦਾ ਨਾਸ ਕਰੇਗਾ ਬੜੇ ਬਲ ਵਾਲਾ। ਐਸਾ ਸੂਰਮਾ ਮੈਂ ਸੰਸਾਰ ਵਿੱਚ ਪ੍ਰਗਟ ਕਰਾਂਗਾ ਜਿਹੜਾ ਦੋਖੀਆਂ ਨੂੰ ਮਾਰ ਮੁਕਾਏਗਾ।
1: ਜੋ ਸੂਬੇ ਮੁੱਲਾਂ ਬਹੁ ਤੇਰੇ,
0: ਜਿਹੜਾ ਸੂਬਿਆਂ ਤੋਂ ਜਿਹੜਾ ਮੁਲਾਣਿਆਂ ਤੋਂ ਬਹੁਤ ਡਰਦਾ ਹੈ,
1: ਸੰਘਾਰਨ ਸਭ ਇੱਕ ਵੇਰੇ,
0: ਉਹਨਾਂ ਸਾਰਿਆਂ ਦੀ ਸਫ਼ਾ ਇੱਕੋ ਵਾਰੀ ਇਸ ਸੰਸਾਰ ਵਿੱਚੋਂ ਉਠਾ ਦੇਵੇਗਾ ਮੇਰਾ ਖਾਲਸਾ। ਮੇਰਾ ਖਾਲਸਾ ਐਸਾ ਮੈਂ ਖਾਲਸਾ ਭੇਜਾਂਗਾ ਜਿਹੜਾ ਸਰਹੰਦ ਦੇ ਸੂਬੇ ਦਾ ਵੀ ਨਾਸ ਕਰੇਗਾ, ਬਾਈ ਧਾਰ ਦੇ ਰਾਜਿਆਂ ਦਾ ਵੀ ਨਾਸ ਕਰੇਗਾ। ਜਿਨ੍ਹਾਂ ਜਿਨ੍ਹਾਂ ਪਾਪੀਆਂ ਨੇ ਗੁਰੂ ਘਰ ਦੇ ਨਾਲ ਪਾਪ ਕਮਾਇਆ ਉਹਨਾਂ ਸਾਰਿਆਂ ਦਾ ਨਾਸ ਕਰ ਦੇਵੇਗਾ।
1: ਸਭ ਸਲਤਨ ਕੋ ਗਰਦ ਮਿਲਾਵਾ,
0: ਤੇਰੀ ਸਲਤਨਤ ਨੂੰ ਜਿਹੜੇ ਪਾਪੀ ਇਸ ਸਲਤਨਤ ਦਾ ਹੰਕਾਰ ਕਰਦੇ ਨੇ, ਇਸ ਰਾਜ ਦਾ ਹੰਕਾਰ ਕਰਦੇ ਨੇ ਤੇ ਪਾਪ ਕਮਾਉਂਦੇ ਨੇ, ਉਹਨਾਂ ਨੂੰ ਮਿੱਟੀ ਦੇ ਵਿੱਚ ਗਰਦ ਦੇ ਵਿੱਚ ਮਿਲਾ ਦੇਵੇਗਾ।
1: ਲਸ਼ਕਰ ਠਹਿਰਨ ਕੋ ਪਾਵਾ,
0: ਉਸ ਸਿੱਖ ਦੇ ਅੱਗੇ ਕੋਈ ਵੀ ਤੇਰੀਆਂ ਲਸ਼ਕਰ ਤੇਰੀਆਂ ਫੌਜਾਂ ਕੋਈ ਵੀ ਅੱਗੇ ਨਹੀਂ ਟਿਕੇਗਾ।
1: ਜ਼ੁਲਮ ਕਮਾਇਓ,
0: ਜਿਹਨਾਂ ਪਾਪੀਆਂ ਨੇ ਸਾਡੇ ਨਾਲ ਪਾਪ ਕਮਾਇਆ, ਅਸੀਂ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਧਰਮ ਚਲਾ ਰਹੇ ਸੀ, ਸੰਤਾਂ ਦੀ ਪ੍ਰਤਪਾਲਣਾ ਕਰ ਰਹੇ ਸੀ, ਗੁਰੂ ਦੀਆਂ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ ਨਾਮ ਜਪਦੀਆਂ, ਪਰ ਤੁਹਾਡੇ ਪਾਪੀਆਂ ਨੇ, ਬਾਈ ਧਾਰ ਦੇ ਪਹਾੜੀ ਰਾਜਿਆਂ ਨੇ, ਲਾਹੌਰ ਦੇ ਸੂਬੇਦਾਰਾਂ ਨੇ, ਸਰਹੰਦ ਦੇ ਸੂਬੇਦਾਰਾਂ ਨੇ ਪਾਪ ਕਮਾਇਆ, ਬੜੇ ਬੜੇ ਜ਼ੁਲਮ ਕਮਾਏ, ਤੇ ਹਿੰਦੂਆਂ ਦੇ ਨਾਲ ਬੜਾ ਬੈਰ ਵਧਾਇਆ ਉਹਨਾਂ ਨੇ, ਹਿੰਦੂਆਂ ਦੇ

0: ਦੇ ਪਿੰਡਾਂ ਦੇ ਉੱਤੇ, ਦੋਸ਼ੀਆਂ ਦੇ ਨਗਰਾਂ ਦੇ ਉੱਤੇ ਖਾਲਸਾ ਜਦੋਂ ਚੜ੍ਹਾਈ ਕਰੇਗਾ,
1: ਉਪਦਰਵ ਨਾਸ਼ ਤੇ
0: ਜੰਗ ਹੋਣਗੇ, ਜੰਗ ਅਖਾੜਿਆਂ ਦੇ ਵਿੱਚ ਤੇਰੇ ਸਲਤਨਤ ਦੇ ਹੰਕਾਰੀਆਂ ਦਾ ਨਾਸ ਹੋਵੇਗਾ ਤੇ ਸਾਡੇ ਖਾਲਸੇ ਦੀ ਜਿੱਤ ਹੋਵੇਗੀ। ਸਰਹੰਦ ਵਰਗੇ ਹੋਰ ਬੜੇ ਸੂਬੇਦਾਰ, ਬੜੇ ਵੱਡੇ ਵੱਡੇ ਸ਼ਹਿਰ ਜਿਹੜੇ ਵਸਦੇ ਹਨ, ਹਜ਼ਾਰਾਂ ਲੋਕਾਂ ਨੂੰ ਮਾਰ ਕੇ ਸਰਹੰਦ ਨੂੰ ਮਿੱਟੀ ਚ ਮਿਲਾ ਦੇਵਾਂਗੇ, ਸਰਹੰਦ ਨੂੰ ਇੱਟ ਨਾਲ ਇੱਟ ਖੜਕਾ ਦੇਵਾਂਗੇ, ਲੱਖਾਂ ਲੋਕਾਂ ਦੇ ਉੱਤੇ ਉਸ ਸਮੇਂ ਆਪਦਾ ਆਵੇਗੀ, ਫਿਰ ਨਾ ਸਾਨੂੰ ਆਖੀਗੀ ਪਰ ਹੁਣ ਤਾਂ ਸਾਡਾ ਵਚਨ ਹੋ ਗਿਆ, ਹੁਣ ਇਹਨਾਂ ਦੋਸ਼ੀਆਂ ਦਾ ਨਾਸ ਹੋਵੇਗਾ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਵਾਂਗੇ, ਐਸਾ ਖਾਲਸਾ ਮੈਂ ਤਿਆਰ ਕਰਕੇ ਭੇਜਾਂਗਾ।
1: ਸਮਰੱਥ ਜੋ ਤਿਸ ਪਰ ਹਰਾ,
0: ਕੋਈ ਸਮਰੱਥ ਨਹੀਂ ਹੋਵੇਗਾ ਜਿਹੜਾ ਮੇਰੇ ਖਾਲਸੇ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇਗਾ, ਖਾਲਸਾ ਸਾਡਾ ਹਰ ਪਾਸੇ ਜਿੱਤ ਪ੍ਰਾਪਤ ਕਰੇਗਾ,
1: ਦੇਸ਼ ਨਰਾਖਾ ਕੋਈ,
0: ਤੇਰਾ ਦੇਸ਼ ਉਜੜ ਜਾਵੇਗਾ, ਉਹਦਾ ਕੋਈ ਰਾਖਾ ਨਹੀਂ ਹੋਏਗਾ,
1: ਤਬ ਐਸੀ ਗਤ ਨਿਸ਼ਚਾ ਹੋਏ,
0: ਹੁਣ ਐਸੀ ਗਤ ਹੋਵੇਗੀ, ਐਸੇ ਇਸ ਦੇਸ਼ ਦੇ ਹਾਲਾਤ ਹੋਣਗੇ, ਜਿਸ ਧਰਤੀ ਦੇ ਉੱਤੇ ਪਾਪ ਹੋਇਆ ਉਸ ਦੇਸ਼ ਉੱਤੇ ਪਾਪੀਆਂ ਦਾ ਨਾਸ ਹੋਵੇਗਾ,
1: ਸਾਹਿਬਜ਼ਾਦੇ ਜਿਨ ਸੰਘਾਰੇ,
0: ਜਿਨ੍ਹਾਂ ਪਾਪੀਆਂ ਨੇ ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਹੈ, ਜਿਨ੍ਹਾਂ ਪਾਪੀਆਂ ਨੇ
1: ਪ੍ਰਹਾਰੇ,
0: ਇੱਕ ਇੱਕ ਦੋਸ਼ੀ ਨੂੰ, ਇੱਕ ਇੱਕ ਪਾਪੀ ਨੂੰ ਸਾਡਾ ਖਾਲਸਾ ਜਿਹੜਾ ਉਹਨਾਂ ਨੂੰ ਫੜ ਕੇ ਸਜਾਵਾਂ ਦੇਵੇਗਾ,
1: ਪਲਟਾ ਸਭ ਲੈ ਹੈ,
0: ਇਸ ਤਰ੍ਹਾਂ ਅਸੀਂ ਪੂਰੇ ਦੇਸ਼ ਵਿੱਚੋਂ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਪਾਪ ਕਮਾਇਆ, ਜਿਨ੍ਹਾਂ ਦੋਖੀਆਂ ਨੇ ਗਊ ਗਰੀਬ ਦੇ ਨਾਲ ਵੈਰ ਕਮਾਇਆ, ਉਹਨਾਂ ਦਾ ਅਸੀਂ ਨਾਸ ਕਰਾਂਗੇ,
1: ਦੇਖੋ ਨਾ ਸਫਲਾ
0: ਬਾਦਸ਼ਾਹ, ਇਹ ਸਾਰਾ ਨਾਸ ਹੁੰਦਾ ਤੂੰ ਆਪਣੀ ਅੱਖਾਂ ਦੇ ਨਾਲ ਵੇਖੇਗਾ, ਤੇਰੇ ਸਾਹਮਣੇ ਹੋਵੇਗਾ ਪਰ ਤੇਰਾ ਕੋਈ ਵੱਸ ਕੋਈ ਜ਼ੋਰ ਨਹੀਂ ਚੱਲੇਗਾ,
1: ਸਤਿਗੁਰ ਰਿਸ ਕੁਛ ਕਰੇ,
0: ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਵਿੱਚ ਆ ਕੇ ਜਦੋਂ ਇਸ ਤਰ੍ਹਾਂ ਬਚਨ ਆਖੇ,
1: ਉੱਠੇ ਆਏ ਨਿਜ ਹੈ ਪਰ ਚਰੇ,
0: ਸਤਿਗੁਰੂ ਮਹਾਰਾਜ ਜੀ ਬਚਨ ਕਰਕੇ ਆ ਉੱਠ ਕੇ ਘੋੜੇ ਦੇ ਉੱਤੇ ਸਵਾਰ

0: ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਰੇ ਵਿੱਚ ਬਤੀਤ ਕੀਤੇ ਹਨ। ਬਾਦਸ਼ਾਹ ਬਹਾਦਰ ਸ਼ਾਹ ਸਤਿਗੁਰਾਂ ਦੇ ਬਚਨ ਸੁਣ ਲੇ, ਬੜਾ ਦੁਖੀ ਹੁੰਦਾ, ਬੜੀ ਚਿੰਤਾ ਕਰਦਾ ਹੈ,
1: ਕੁਛ ਕਹਿਓ।
0: ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿਹਦੀ ਮਜਾਲ, ਕਿਹਦਾ ਚੋਰ ਜਿਹੜਾ ਸਤਿਗੁਰਾਂ ਨੂੰ ਬਚਨ ਕਰ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਬੱਬਰ ਸ਼ੇਰ ਦਸਮੇਸ਼ ਦਾ ਖੌਫ ਮਾਰੇ ਕੋਈ ਅੱਖ ਉਠਾ ਵੀ ਸਕਿਆ ਨਾ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬਾਦਸ਼ਾਹ ਦਾ ਕੋਈ ਜ਼ੋਰ ਨਹੀਂ ਚੱਲਿਆ, ਚੁੱਪ ਕਰ ਗਿਆ, ਬੜੀ ਚਿੰਤਾ ਦੇ ਵਿੱਚ ਪੈ ਗਿਆ।
1: ਜਾਣਿਆਸ ਕਹਾਂ ਮੌਨ ਮੁਖ ਧਾਰੀ,
0: ਉਸਨੇ ਜਾਣ ਲਿਆ ਕਿ ਹੁਣ ਸਫਲਤਾ ਨਹੀਂ ਹੋਣੀ, ਕੀ ਜਾਣੀਏ ਕੀ ਹੋਵੇਗਾ, ਹੁਣ ਕੈਸੇ ਬਚਨ ਸਤਿਗੁਰੂ ਜੀ ਨੇ ਕਰ ਦਿੱਤੇ ਹਨ, ਤੇ ਚੁੱਪ ਕਰ ਗਿਆ। ਤੇ ਸਤਿਗੁਰੂ ਜੀ ਦੇ ਪਾਸੋਂ ਹੁਣ ਬੜੀ ਚਿੰਤਾ ਧਾਰਨ ਕਰਦਾ ਹੈ
1: ਕੇ ਸਾਥ ਉਚਾਰੀ
0: ਤੇ ਆਪਣੇ ਮੰਤਰੀਆਂ ਨੂੰ ਸਾਰੀ ਗੱਲਬਾਤ

0: ਭਾਖਾਇਆ ਕਵੀ ਸੰਤੋਖ ਸਿੰਘ ਭਨਤ ਹਮ ਏਕ ਪੰਚਾਸਤੀ ਅੰਸੂ।
1: ਇੱਥੇ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਮਹਾਰਾਜ ਜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲਿਖਦਿਆਂ ਹੋਇਆ ਇਹ ਇਸ ਪ੍ਰਸੰਗ ਦੀ ਸਮਾਪਤੀ ਕੀਤੀ ਅਤੇ ਨਾਲ ਹੀ ਇੱਥੇ ਜਿਹੜੀ ਪਹਿਲੀ ਐਨ ਹੈ ਪੂਰਬ ਐਨ ਹੈ ਜਿਸ ਦੇ ਵਿੱਚ ਕਵੀ ਰਾਜ ਜੀ ਨੇ ਸਾਧ ਸੰਗਤ ਜੀ ਇਸ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਜੋ ਇਤਿਹਾਸ ਲਿਖਿਆ ਪਹਿਲਾਂ ਇਸ ਦੀਆਂ 12 ਰਾਸਾਂ ਦੇ ਵਿੱਚ ਨੌਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਲਿਖਿਆ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ 6 ਰੁੱਤਾਂ ਦੇ ਵਿੱਚ ਜਿਸ ਤਰ੍ਹਾਂ ਸੂਰਜ ਦੀਆਂ 6 ਰੁੱਤਾਂ ਹੁੰਦੀਆਂ ਇਸੇ ਤਰ੍ਹਾਂ ਹੀ ਇਸ ਗ੍ਰੰਥ ਦੇ ਵਿੱਚ ਜੋ ਸਤਿਗੁਰੂ ਜੀ ਦਾ ਇਤਿਹਾਸ ਲਿਖਿਆ ਉਹ 6 ਰੁੱਤਾਂ ਵਿੱਚ ਲਿਖਿਆ ਜਿਹੜਾ ਇਤਿਹਾਸ ਅੱਗੇ ਹੋਰ ਵਧਿਆ ਉਸ ਨੂੰ ਕਵੀ ਰਾਜ ਜੀ ਨੇ 2 ਐਨਾਂ ਦੇ ਵਿੱਚ ਪੂਰਬੈਣ ਅਤੇ ਉਤਰੈਣ ਇਹਦੇ ਵਿੱਚ ਦਰਜ ਕੀਤਾ ਇੱਥੇ ਹੁਣ ਪੂਰਬੈਣ ਜੋ ਪਹਿਲੀ ਐਨ ਹੈ ਉਸ ਦੀ

0: गुरु हर कृष्ण साहेब महाराज, श्री गुरु हरि राय साहब, सतगुरु सतवें पातशाह, अठवें पातशाह श्री गुरु हर कृष्ण साहेब जी, अते नौवें सतगुरु श्री गुरु तेग बहादुर साहब महाराज, जिन्हां दा चंद दे वांग जिस तरह चंद शांति बख्शदा रात नूं ठंड वरतांदा है, श्री गुरु तेग बहादुर साहब महाराज जी ने जगत उत्ते शांति वरताई है।
1: दसवें गोबिंद सिंह गुरु नमो चरण अरविंद।
0: दसवें सतगुरु श्री गुरु गोबिंद सिंह साहेब महाराज सच्चे पातशाह जी, दसां सतगुरु पातशाह जी का मंगल करके सतगुरां दे सिर ते चरणा दे उत्ते अपना शीश धर के कहते असी नमस्कार करते
1: हाँ।
0: ऐसा वो अकाल पुरख वाहेगुरु जिस दी सत्ता दे नाल, जिस दे बल दे नाल ए संसार दिखदा है, जिस दी सत्ता दे नाल ए संसार सानू नजर आउंदा है, सो ना पिख्यो किम जाए। पर उस परमेश्वर वाहेगुरु नूं कोई नहीं जान सकता, उस परमेश्वर नूं कोई अपनी अखां दे नाल नहीं देख सकता।
1: जिम दृग ते दिखयत सकल दृग नह दिखी कदाए।
0: जिस तरीके दे कहंदे जिस तरह इस अखां दे नाल असी संसार नूं देखदे हां, पर कोई आखे कि मेरियां अपनियां अखां किस तरह हन, अपने नेत्रां नूं असी नहीं देख सकदे। इसे तरह परमेश्वर वाहेगुरु जो है ਉਹ ਸੰਸਾਰ ਦੇ ਵਿੱਚ ਸੱਤਾ ਦੇ ਕੇ ਉਸਦੀ ਸੱਤਾ ਦੇ ਨਾਲ ਸੰਸਾਰ ਦੇ ਦਰਸ਼ਨ ਹੁੰਦੇ ਹਨ, ਪਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਕੋਈ ਨਹੀਂ ਦੇਖ ਸਕਦਾ।
1: ਧਿਆਨਾਨੰਦ ਜੋਗੀ ਨਮਹਿ ਭੋਗੀ ਵਿਸ਼ਿਆਨੰਦ।
0: ਉਹ ਪਰਮੇਸ਼ਰ ਵਾਹਿਗੁਰੂ ਕਿੱਦਾਂ ਵਸਿਆ ਹੋਇਆ ਸੰਸਾਰ ਵਿੱਚ, ਕਹਿੰਦੇ ਯੋਗੀ ਜਨਾਂ ਦੇ ਅੰਦਰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਨਾਮ ਜਪਣ ਵਾਲੇ, ਧਿਆਨ ਲਾਉਣ ਵਾਲੇ, ਉਹ ਧਿਆਨ ਆਨੰਦ ਦੇ ਵਿੱਚ ਉਸ ਪਰਮੇਸ਼ਰ ਨੂੰ ਦੇਖਦੇ ਹਨ। ਰਾਜਨ ਮੈਂ ਤੂੰ ਰਾਜਾ ਕਹੀਐ, ਭੋਗਨ ਮੈਂ ਰਾਜਨ ਮੈਂ ਤੂੰ ਰਾਜਾ ਕਹੀਐ, ਜੋਗਨ ਮੈਂ ਤੂੰ ਜੋਗੀ। ਐਸਾ ਉਹ ਪਰਮੇਸ਼ਰ ਵਾਹਿਗੁਰੂ ਜੋ ਸਭ ਦੇ ਵਿੱਚ ਵਸਿਆ ਹੋਇਆ ਹੈ, ਧਿਆਨੀਆਂ ਦੇ ਧਿਆਨ ਦੇ ਵਿੱਚ ਵਸਿਆ ਹੋਇਆ ਹੈ, ਤੇ ਜਿਹੜੇ ਭੋਗੀ ਲੋਕ ਹਨ, ਸੰਸਾਰੀ ਲੋਕ ਹਨ, ਉਹ ਉਸ ਨੂੰ ਵਿਸ਼ੇ ਆਨੰਦ ਦੇ ਵਿੱਚ ਦੇਖਦੇ, ਸੰਸਾਰੀ ਸੁੱਖਾਂ ਦੇ ਵਿੱਚ ਪਰਮੇਸ਼ਰ ਨੂੰ ਦੇਖਦੇ ਹਨ।
1: ਇੱਕ ਪਰਮਾਤਮਾ ਵਾਰ ਵਾਰ ਤਿਸ ਬੰਦ।
0: ਉਹ ਪਰਮੇਸ਼ਰ ਵਾਹਿਗੁਰੂ ਜੋ ਯੋਗੀ ਹਿਰਦੈ ਨਿਵਾਸ, ਜੋ ਭੋਗੀ ਹਿਰਦੈ ਉਦਾਸ, ਐਸਾ ਉਹ ਪਰਮੇਸ਼ਰ ਵਾਹਿਗੁਰੂ ਜੋ ਯੋਗੀਆਂ ਦੇ ਹਿਰਦੇ ਵਿੱਚ ਵੀ ਵਸਦਾ ਹੈ ਅਤੇ ਭੋਗੀਆਂ ਦੇ ਹਿਰਦੇ ਵਿੱਚ ਵੀ ਵਸਦਾ ਹੈ।
1: ਸ਼ੇਸ਼ ਕਥਾ ਉਚਰਾਉ ਅਬੈ ਜਿਮ ਬਿਕੁੰਠ ਗੁਰ ਜਾਏ।
0: ਕਵੀ ਜੀ ਕਹਿੰਦੇ ਹੁਣ ਜਿਹੜੀ ਕਥਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਲੀ ਕਥਾ ਬਚੀ ਹੈ, ਉਹ ਮੈਂ ਹੁਣ ਬਿਕੁੰਠ ਵਿੱਚ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਸੱਚਖੰਡ ਨੂੰ ਅਬਚਲ ਨਗਰ ਨੂੰ ਚਾਲੇ ਪਾਏ, ਉਹ ਕਥਾ ਹੁਣ ਲਿਖਦੇ ਹਾਂ।
1: ਅਬਚਲ ਨਗਰ ਮਹਿ ਸੁਨ ਸਰੋਤਾ ਚਿਤ ਲਾਏ।
0: ਹੇ ਸਰੋਤਾ ਜਨੋ, ਜਿਸ ਪ੍ਰਕਾਰ ਦੇ ਨਾਲ ਕਲਗੀਧਰ ਸਵਾਮੀ ਸਤਿਗੁਰੂ ਮਹਾਰਾਜ ਜੀ ਦੱਖਣ ਦੇਸ਼ ਨੂੰ ਆਏ, ਉਹ ਕਥਾ ਹੁਣ ਆਪ ਜੀ ਮਨ ਚਿਤ ਨੂੰ ਇਕਾਗਰ ਕਰਕੇ ਸਰਵਣ ਕਰੋ।
1: ਬਰਖਾ ਬਰਖਤ ਬੀਤਿਓ ਚੁਮਾਸਾ।
0: ਕਹਿੰਦੇ ਬਰਖਾ ਦਾ ਮਹੀਨਾ ਸੀ, ਮੀਂਹ ਦਾ ਚੁਮਾਸੇ ਦਾ ਸਮਾਂ ਸੀ, ਮੀਂਹ ਪੈਂਦਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁਮਾਸੇ ਦੇ ਸਮੇਂ

0: ਸਤਿਗੁਰੂ ਮਹਾਰਾਜ ਜੀ ਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਆਪਣੇ ਬੰਦੇ ਭੇਜ ਕਰਕੇ ਇਸ ਤਰ੍ਹਾਂ ਬੇਨਤੀ ਕੀਤੀ ਕਿ ਮਹਾਰਾਜ ਜੀ ਹੁਣ ਮੈਂ ਰਾਜਸਥਾਨ ਨੂੰ ਜਾਣਾ ਚਾਹੁੰਦਾ, ਰਾਜਸਥਾਨ ਦੇ ਉੱਤੇ ਚੜ੍ਹਾਈ ਕਰਨਾ ਚਾਹੁੰਦਾ ਤੇ ਜਿਹੜੇ ਰਾਜਪੂਤ ਰਾਜੇ ਹਨ ਉਹਨਾਂ ਦੇ ਉੱਤੇ ਮੈਂ ਆਪਣਾ ਰਾਜ ਜਿਹੜਾ ਉਹ ਸਲਤਨਤ ਉਹਨਾਂ ਦੇ ਉੱਤੇ ਵੀ ਚੰਗੇ ਤਰੀਕੇ ਨਾਲ ਕਾਇਮ ਕਰਨਾ ਚਾਹੁੰਦਾ
1: ਹਾਂ।
0: ਉਦੈਪੁਰ ਵਰਗੇ, ਜੋਧਪੁਰ ਵਰਗੇ, ਜੈਪੁਰ ਵਰਗੇ ਜਿਹੜੇ ਵੱਡੇ ਵੱਡੇ ਕਿਲੇ ਹਨ, ਕਿਸ ਤਰੀਕੇ ਦੇ ਨਾਲ ਉਹ ਮੇਰੇ ਨਾਲ ਸੰਧੀ ਕਰ ਲੈਣ, ਮੇਰੇ ਨਾਲ ਆ ਕੇ ਰਲ ਜਾਣ ਤੇ ਉਹਨਾਂ ਦਾ ਡਰ

ਸਤਿਗੁਰੂ ਕਹਿੰਦੇ ਕਿ ਹੁਣ ਦੁਸ਼ਹਿਰੇ ਦਾ ਪੁਰਬ ਆ ਰਿਹਾ, ਦੁਸ਼ਹਿਰੇ ਦੇ ਪੁਰਬ ਨੂੰ ਜਾਣ ਕਰਕੇ ਅਸੀਂ ਚੰਡੀ ਮਾਤਾ ਦੀ ਜੋ ਸ਼ਸਤਰਾਂ ਦੇ ਵਿੱਚ ਜੰਗ ਯੁੱਧ ਦੀ ਦੇਵੀ ਹੈ ਉਸ ਦੀ ਅਸੀਂ ਪੂਜਾ ਕਰਨੀ ਹੈ। ਦੁਸ਼ਹਿਰੇ ਦੀ ਜੋ ਰੀਤੀ ਹੈ, ਜਿਸ ਤਰ੍ਹਾਂ ਸਾਧ ਸੰਗਤ ਜੀ ਅੱਜ ਵੀ ਦੁਸ਼ਹਿਰੇ ਦੇ ਪੁਰਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਜਾਂਦੇ, ਸ਼ਸਤਰਾਂ ਦੀ ਪੂਜਾ ਹੁੰਦੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਮਰਿਆਦਾ ਕਰਦੇ ਸਨ, ਤਾਂ ਅੱਜ ਗੁਰੂ ਕਾ ਖਾਲਸਾ ਇੱਥੇ ਮਰਿਆਦਾ ਕਰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਦੁਸ਼ਹਿਰੇ ਦੇ ਪੂਰਬ ਮਨਾਵਾਂਗੇ, ਫਿਰ ਅਸੀਂ ਤੁਹਾਡੇ ਪਿੱਛੇ ਆ ਜਾਵਾਂਗੇ, ਤੁਸੀਂ ਦੇਰੀ ਨਾ ਜਾਣਿਓ, ਤੁਸੀਂ ਚੱਲੋ ਜਾ ਕਰਕੇ ਆਪਣੇ ਕਾਰਜ ਰਾਸ ਕਰੋ, ਅਸੀਂ ਵੀ ਤੁਹਾਡੇ ਨਾਲ ਆ ਕੇ ਮਿਲ ਜਾਵਾਂਗੇ।

0: ਨਕਾਰਿਆਂ ਦੇ ਜੋਬਾਂ ਲੱਗੀਆਂ ਸ਼ੁਤਰੀਆਂ ਭੇਰੀਆਂ ਸੰਖ ਵਜਾਏ ਗਏ ਹਨ।
1: ਇੱਕ ਵਾਰ ਬਾਜੇ ਸਮਦਾਏ,
0: ਇੱਕ ਵਾਰ ਜਦੋਂ ਬਾਦਸ਼ਾਹ ਦੀ ਫੌਜ ਦਾ ਚਾਲਾ ਪਿਆ ਸਾਰੇ ਜਿਹੜੇ ਸਾਜ ਸਨ ਇਹ ਵਜਾਏ ਗਏ।
1: ਬਹਾਦਰ ਚੜ੍ਹੋ ਰਸਾਏ,
0: ਬਾਦਸ਼ਾਹ ਬਹਾਦਰ ਸ਼ਾਹ ਬੜੇ ਗੁੱਸੇ ਦੇ ਨਾਲ ਰਾਜਪੂਤਾਂ ਦੇ ਵੱਲ ਰਾਜਸਥਾਨ ਦੀ ਧਰਤੀ ਨੂੰ ਇਸਨੇ ਕੂਚ ਕੀਤੀ ਹੈ।
1: ਮੰਜ਼ਰ ਕਰ ਨੇਰੇ,
0: ਹੌਲੀ ਹੌਲੀ ਚੱਲਦਾ ਚੱਲਦਾ ਰਾਜਸਥਾਨ ਦੇਸ਼ ਨੂੰ ਜਾ ਰਿਹਾ ਹੈ।
1: ਸਤਿਗੁਰ ਮਿਲੇ ਆਨ ਸੰਗ ਮੇਰੇ,
0: ਤੇ ਜਾਣ ਮਨ ਵਿੱਚ ਇਹ ਸੋਚਦਾ ਕਿ ਮੈਂ ਹੌਲੀ ਹੌਲੀ ਚੱਲਾਂ ਜਿਸ ਦੇ ਨਾਲ ਗੁਰੂ ਜੀ ਵੀ ਮੇਰੇ ਨਾਲ ਛੇਤੀ ਆ ਕੇ ਰਲ ਜਾਣ।
1: ਤਨ ਕੋ ਤਰਾਸ ਪਾਇਓ।

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਬਾਣੀਆਂ ਪੜ੍ਹਦੇ, ਚੰਡੀ ਦੀ ਵਾਰ ਦੇ ਜਾਪ ਕਰਦੇ, ਚੰਡੀ ਚਰਿੱਤਰਾਂ ਦੇ ਜਾਪ ਕਰਦੇ, ਅਨੇਕਾਂ ਬਾਣੀਆਂ ਦੇ ਜਾਪ ਕਰਦੇ ਹਨ, ਸ਼ਸਤਰਾਂ ਦੀ ਪੂਜਾ ਕਰਦੇ ਹਨ,
1: ਧੂਪ ਫੂਲ ਬਹੁ ਪਹੰਤੇ,
0: ਚੰਦਨ ਦਾ ਛਿੜਕਾਅ ਕਰਦੇ, ਸ਼ਸਤਰਾਂ ਨੂੰ ਟਿੱਕੇ ਲਾਉਂਦੇ, ਧੂਪ ਧਕਾਉਂਦੇ, ਫੁੱਲਾਂ ਨੂੰ ਅਰਪਿਤ ਕਰਦੇ, ਫੁੱਲਾਂ ਦੀ ਵਾਰਨਾ ਕਰਦੇ ਹਨ ਸ਼ਸਤਰਾਂ ਤੋਂ,
1: ਪਾਠ ਅਨੇਕ ਕਰੰਤੇ,
0: ਅਨੇਕਾਂ ਹੀ ਪਾਠ, ਇੱਕ ਨਹੀਂ ਦੋ ਨਹੀਂ, ਗੁਰੂ ਕੇ ਸਿੰਘ ਵੱਧ ਤੋਂ ਵੱਧ ਜੁਧਮਈ ਚੰਡੀ ਦੀ ਵਾਰ ਦੇ ਬਾਣੀ ਦੇ ਜਾਪ ਕਰਦੇ ਹਨ ਤੇ ਸ਼ਸਤਰਾਂ ਦੀ ਪੂਜਾ ਕਰਦੇ, ਸੋਜ ਸਕੇਲੀ ਹੁਮਨ ਕਰਵੰਤੇ, ਸਵਨ ਦੀ ਸਮੱਗਰੀ ਇਕੱਠੀ ਕਰਕੇ ਧੂਪ ਬਾਲ ਕੇ ਬਾਣੀ ਦੇ ਜਾਪ ਕਰਦੇ, ਸ਼ਸਤਰਾਂ ਦੀ ਪੂਜਾ ਕਰਦੇ ਹਨ ਤੇ ਸੰਗਤਾਂ ਨੇ ਰਲ ਮਿਲ ਕੇ ਗੁਰੂ ਕੀਆਂ ਫੌਜਾਂ ਨੇ ਉੱਥੇ ਸਾਧ ਸੰਗਤ ਜੀ ਘਿਓ ਦੇ ਦੀਵੇ ਬਾਲੇ, ਘਿਓ ਦੇ ਦੀਵੇ ਬਾਲ ਕੇ ਸ਼ਸਤਰਾਂ ਦੀ ਆਰਤੀ ਕਰਦੇ ਹਨ, ਅਨੇਕਾਂ ਪ੍ਰਕਾਰ ਦੇ ਸ਼ਸਤਰ, ਕਲਗੀਧਰ ਪਾਤਸ਼ਾਹ ਦੇ ਖਜ਼ਾਨੇ ਵਿੱਚ ਕੋਈ ਇੱਕ ਸ਼ਸਤਰ ਸੀ, ਅਨੇਕਾਂ ਹਜ਼ਾਰਾਂ ਸ਼ਸਤਰ ਸਤਿਗੁਰੂ

ਬੜੇ ਸਿੱਖਾਂ ਨੇ ਸ਼ਸਤਰ ਸਜਾ ਕੇ ਉਹਨਾਂ ਦੀ ਧੂ ਸਫਾਈ ਕਰਕੇ ਸ਼ਸਤਰਾਂ ਦੀ ਸੋਧ ਕੇ ਉਹਨਾਂ ਦੀ ਪੂਜਾ ਕਰਦੇ ਹਨ। ਬੜੇ ਤਿੱਖੇ ਤਿੱਖੇ ਚੱਕਰ ਧੋਪਾਂ ਤੇ ਬੜੇ ਬੜੇ ਸੀਖ ਚ ਸ਼ਸਤਰ।

0: ਵਿਛੂਏ ਖੰਜਰਾਂ ਪੇਚ ਕਬਜ ਅਨੇਕਾਂ ਪ੍ਰਕਾਰ ਦੇ ਸ਼ਸਤਰ ਉੱਥੇ ਸਜਾਏ ਹਨ।
1: ਭਗਤ ਮਾਨ ਚੇ ਧਨੁਕ ਮਹਾਨ
0: ਤੁਪਕ ਬੜੀਆਂ ਬੜੀਆਂ ਪਿਸਟੋਲ ਰਿਵਾਲਵਰ ਅਨੇਕਾਂ ਤਰ੍ਹਾਂ ਦੇ ਸ਼ਸਤਰ ਬੰਦੂਕਾਂ ਉਥੇ ਸਜਾਈਆਂ ਹਨ।
1: ਮਹਾਸ਼ਲੇਖਾਨਾ ਸਤਿਗੁਰੂ ਕੋ
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਾਂ ਦਾ ਖਜ਼ਾਨਾ ਜਿਹਦੇ ਵਿੱਚ ਬੜੇ ਬੜੇ ਚੰਗੇ ਕਮਾਣ ਨੋਟੰਕੇ ਕਮਾਣ ਬੜੇ ਬੜੇ ਤੀਰ ਕਮਾਣ ਬੜੇ ਬੜੇ ਸ਼ਸਤਰ ਸੈਫਾਂ ਤੇਗਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਜ਼ਾਨੇ ਵਿੱਚੋਂ ਸਿੱਖਾਂ ਨੇ ਕੱਢ ਕੇ ਸਿੰਘਾਂ ਨੇ ਬੜੀ ਸਫਾਈ ਕਰਕੇ ਸ਼ਸਤਰਾਂ ਦੀ ਪੂਜਾ ਕਰਦੇ ਧੂਪ ਦੀਪ ਭੇਟਾ ਕਰਦੇ ਉਹਨਾਂ ਦੇ ਉੱਤੇ ਚੰਦਨ ਦੇ ਟਿੱਕੇ ਲਾਉਂਦੇ ਹਨ।
1: ਸਕਲ ਪ੍ਰੇਮ ਕਰ
0: ਬੜੇ ਪ੍ਰੇਮ ਨਾਲ ਕੋਈ ਦਿਖਾਵਾ ਨਹੀਂ ਕਰਦੇ ਦਿਲੋਂ ਪ੍ਰੇਮ ਨਾਲ ਸ਼ਸਤਰਾਂ ਦੀ ਪੂਜਾ ਕਰਦੇ ਹਨ।
1: ਜਿਨ ਅਨਕ ਪ੍ਰਕਾਰ ਕਰਾਏ
0: ਸ਼ਸਤਰ ਜਦੋਂ ਲੰਗਰ ਵਰਤਦਾ ਫਿਰ ਸੇਵਾ ਕਰਨ ਤੋਂ ਬਾਅਦ

0: ਉਸ ਸਮੇਂ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਸ਼ਕਤੀ ਹੈ ਜੁਦਮਈ ਸ਼ਕਤੀ ਦਾ ਧਿਆਨ ਧਾਰਨ ਕਰਦੇ ਹਨ।
1: ਦਸ਼ਹਿਰਾ ਕੋ ਦਿਨ ਹੋਵਾ,
0: ਫਿਰ ਕਹਿੰਦੇ ਨੌ ਦਿਨ ਇਸ ਤਰ੍ਹਾਂ ਜਾਪ ਚੱਲੇ, ਦੁਸ਼ਹਿਰੇ ਦਾ ਦਿਨ ਆਇਆ ਹੈ।
1: ਸਿੰਗਾਰਿਓ ਅਗਰ ਘਰੋਆ,
0: ਪੂਜਾ ਕਰਨ ਉਪਰੰਤ ਪਾਠ ਪੂਜਾ ਤੋਂ ਬਾਅਦ ਇੱਕ ਘੋੜੇ ਨੂੰ ਸ਼ਿੰਗਾਰਿਆ ਗਿਆ, ਘੋੜੇ ਦੇ ਨੂੰ ਸ਼ਿੰਗਾਰ ਕੇ ਤਿਆਰ ਪਰ ਤਿਆਰ ਕੀਤਾ, ਉਸ ਨੂੰ ਅੱਗੇ ਲਾਇਆ ਹੈ।
1: ਵਾਹਨ ਕੀ ਪੂਜਾ ਭਲੇ,
0: ਉਸ ਘੋੜੇ ਦੀ ਬੜੀ ਪੂਜਾ ਕੀਤੀ, ਉਸ ਨੂੰ ਗੁਰੂ ਸਾਹਿਬ ਦਾ ਸਵਾਰੀ ਜਾਣ ਕਰਕੇ ਸਤਿਗੁਰੂ ਮਹਾਰਾਜ ਆਪ ਕੋਲ ਖੜ ਕੇ ਉਸ ਦੀ ਪੂਜਾ ਕਰਵਾਉਂਦੇ, ਉਹਦੀ ਬੜੇ

0: ਤੇ ਦਸਤੇ ਦੇ ਵਿੱਚ ਜਾਂਦੇ ਕੋਈ ਸਿੰਘ ਸ਼ਸਤਰਾਂ ਦੇ ਜ਼ੋਰ ਦਿਖਾਉਂਦੇ, ਕਈ ਸਿੰਘ ਆਪਣੇ ਤੇਗਿਆਂ ਦੇ ਨਾਲ ਜ਼ੋਰ ਦਿਖਾਉਂਦੇ, ਕਈ ਬਰਛਿਆਂ ਦੇ ਜ਼ੋਰ ਦਿਖਾਉਂਦੇ, ਕਈ ਬੜੇ ਵੀਰ ਰਸ ਵਿੱਚ ਆ ਕਰਕੇ ਬੰਦੂਕਾਂ ਚਲਾਉਂਦੇ ਹਨ, ਆਪਣੇ ਘੋੜਿਆਂ ਨੂੰ ਕੁਦਾਉਂਦਿਆਂ ਹੋਇਆਂ ਆਪਣੇ ਸ਼ਸਤਰ ਚਲਾਉਂਦੇ ਹਨ, ਆਪਣੇ ਜੰਗੀ ਕਰਤਵ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਰਕੇ ਦਿਖਾਉਂਦੇ ਹਨ।
1: ਨਿਸ਼ਾਨਾ ਹਨ
0: ਤੇ ਫਿਰ ਘੋੜਿਆਂ ਦੇ ਉੱਤੇ ਦੜਾ ਕੇ ਘੋੜਿਆਂ ਨੂੰ ਤੀਰਾਂ ਦਾ ਨਿਸ਼ਾਨਾ ਲਾਉਂਦੇ, ਦੌੜਦੇ ਹੋਏ ਘੋੜਿਆਂ ਤੋਂ ਐਸੇ ਗੋਲੀਆਂ ਚਲਾਉਂਦੇ, ਨਿਸ਼ਾਨਿਆਂ ਦੇ ਉੱਤੇ ਆਪਣੇ ਵਿਦਿਆ ਸ਼ਸਤਰ ਵਿਦਿਆ ਨੂੰ ਪ੍ਰਦਰਸ਼ਨ ਕਰਦੇ ਹਨ। ਤੋਮਰਾਂ ਨੂੰ ਆਪਣੇ ਬਰਛਿਆਂ ਨੂੰ ਵਗਾ ਵਗਾ ਕੇ ਨਿਸ਼ਾਨਿਆਂ ਦੇ ਉੱਤੇ ਮਾਰਦੇ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
1: ਦਰਸ਼ਨ ਕਰ ਮੁਰ ਆਏ,
0: ਜਿਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹੱਲਾ ਕੱਢਦੇ, ਕਹਿੰਦੇ ਉਸ ਸਮੇਂ ਗਰੜ ਜਿਹੜਾ ਭਗਵਾਨ ਵਿਸ਼ਨੂੰ ਦੀ ਸਵਾਰੀ ਹੈ ਉਹ ਵੀ ਆ ਕੇ ਦਰਸ਼ਨ ਕਰਦਾ ਸਤਿਗੁਰਾਂ ਦੇ ਮਹੱਲੇ ਚੜਿਆਂ ਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੁਸ਼ਹਿਰੇ ਦੇ ਪੁਰਬ ਮਨਾਏ ਹਨ, ਗੁਰੂ ਦੀਆਂ ਸੰਗਤਾਂ ਵਿੱਚ ਗੁਰੂ ਕੇ ਖਾਲਸੇ ਵਿੱਚ ਉਤਸ਼ਾਹ ਪੂਰਬ ਮਨਾਏ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਕੌਤਕ ਆਗਰੇ ਦੀ ਧਰਤੀ ਉੱਤੇ ਦੁਸ਼ਹਿਰੇ ਦੇ ਪੁਰਬ ਮਨਾਉਂਦਿਆਂ ਹੋਇਆਂ ਕੀਤੇ ਹਨ।
1: ਅਜਾਇਬ ਸਾਹਿਬ ਵਾਸੇ,
0: ਅਜਾਇਬ ਸਤਿਗੁਰੂ ਸੱਚੇ ਪਾਤਸ਼ਾਹ ਐਸਾ ਉਹ ਬਾਗ ਜਿਹੜਾ ਬੜਾ ਸੁੰਦਰ ਦੇਖ ਦੇਖ ਕੇ ਮਨ ਮੋਹਿਆ ਜਾਂਦਾ, ਜਿਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਸਾ ਕੀਤਾ ਸੀ। ਫਿਰ ਕਹਿੰਦੇ ਸਾਧ ਸੰਗਤ ਜੀ, ਦੁਸ਼ਹਿਰੇ ਤੋਂ ਬਾਅਦ 13ਵੀਂ ਦਾ ਦਿਹਾੜਾ ਆਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਹੁਕਮ ਕੀਤਾ, ਖਾਲਸਾ ਜੀ ਤਿਆਰੀ ਕਰ ਲਵੋ, ਰਾਜ ਸਾਜ ਇਕੱਤਰ ਕਰ ਲਵੋ, ਹੁਣ ਕੂਚ ਕਰਨੀ ਆ, ਇੱਥੋਂ ਚਾਲੇ ਪਾਣੇ ਹਨ, ਸ਼ਸਤਰਾਂ ਦੇ ਨਾਲ ਗੁਰੂ ਕਾ ਖਾਲਸਾ ਤਿਆਰ ਪ੍ਰਤਿਆਰ ਹੋਇਆ, ਦੋ ਦੋ ਤੇਕੇ, ਚਾਰ ਚਾਰ, ਪੰਜ ਪੰਜ ਸ਼ਸਤਰ, ਅਨੇਕਾਂ ਸ਼ਸਤਰ ਖਾਲਸੇ ਨੇ ਆਪਣੇ ਸਰੀਰ

0: ਚਾਲਾ ਕਰਨ ਲੱਗੇ, ਇਥੋਂ ਕੂਚ ਕਰਨ ਲੱਗੇ ਹਨ।
1: ਦਰਸ਼ਨ ਹਿਤੁ ਮੁੰਡੇ ਕਰ ਪੰਗਤ,
0: ਗੁਰੂ ਦੀਆਂ ਸੰਗਤਾਂ ਭੇਟਾਵਾਂ ਲੈ ਲੈ ਕਰਕੇ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕਰ ਹਾਜ਼ਰ ਹੋਈਆਂ ਹਨ। ਭੇਟਾਵਾਂ ਦੇ ਕੇ ਹੱਥ ਜੋੜ ਕਰਕੇ ਸਤਿਗੁਰੂ ਦੇ ਚਰਨਾਂ ਦੇ ਸੀਸ ਨਵਾਉਂਦੇ ਹਨ।
1: ਸਤਿਗੁਰੂ ਕੀ ਭਲੇ,
0: ਬੜੇ ਭਲੀ ਭਾਂਤ ਤਰੀਕੇ ਦੇ ਨਾਲ ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
1: ਨਿਹਾਲ ਹਮ
0: ਸਿੱਖ ਕੀ ਆਖਦੇ, ਸਿੱਖ ਕਹਿੰਦੇ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ, ਬੜੀ ਰਹਿਮਤ ਕੀਤੀ, ਸਾਨੂੰ ਸਾਡੇ ਨਗਰ ਵਿੱਚ ਆ ਕਰਕੇ ਦਰਸ਼ਨ ਬਖਸ਼ੇ, ਇਤਨਾ ਲੰਮਾ ਸਮਾਂ ਆਪ ਜੀ ਨੇ ਇੱਥੇ ਵਾਸਾ ਕੀਤਾ ਹੈ।
1: ਜਨਮ ਜਨਮ ਕੇ ਪਾਪਨ ਛਏ,
0: ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਕੇ ਸਾਡੇ ਕੀਤੇ ਹੋਏ

0: ਕਰਮਾਂ ਦੇ ਚੰਗੇ ਭਾਗ ਸਨ ਜਿਹੜੇ ਆਪ ਜੀ ਦੇ ਦਰਸ਼ਨ ਬਖਸ਼ ਹੋਏ ਹਨ।
1: ਨਾਨਕ ਤਨ ਸਗਰੇ ਅਵਰੇਖੇ,
0: ਸਾਰੇ ਲੋਕਾਂ ਨੇ ਮਹਾਰਾਜ ਆਪ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋ ਰਹੀਆਂ ਹਨ।
1: ਲਗੇ ਉਪਾਇਨ ਕੇ ਅੰਬਾਰ,
0: ਤੇ ਉੱਥੇ ਪਿਟਾਵਾਂ ਦੇ ਅੰਬਾਰ ਲਾ ਕੇ ਢੇਰਾਂ ਦੇ ਢੇਰ ਪਿਟਾਵਾਂ ਦੇ ਉੱਥੇ ਲੱਗ ਗਏ ਹਨ।
1: ਦਰਸ਼ਨ ਪ੍ਰਭ ਦੇ ਅਸਵਾਰ,
0: ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਘੋੜੇ ਦੇ

0: ਦਿਨ ਫਿਰ ਸਵੇਰ ਹੋਈ, ਸਤਿਗੁਰੂ ਸੱਜੇ ਪਾਤਸ਼ਾਹ ਜੀ ਫਿਰ ਘੋੜੇ ਦੇ ਉੱਤੇ ਅਸਵਾਰ ਹੋਏ ਹਨ।
1: ਮੰਜ਼ਲ ਕਰ ਦੀਹਾ,
0: ਤਿੰਨ ਚਾਰ ਲੰਗੀਆਂ ਲੰਮੀਆਂ ਮੰਜ਼ਲਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਬਾਦਸ਼ਾਹ ਬਹਾਦਰ ਸ਼ਾਹ ਦਾ ਡੇਰਾ ਸੀ ਉੱਥੇ ਪਹੁੰਚੇ। ਬਾਦਸ਼ਾਹ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲ ਗਏ ਹਨ। ਜਿੱਥੇ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਬਾਦਸ਼ਾਹ ਬਹਾਦਰ ਸ਼ਾਹ ਨੇ ਡੇਰੇ ਲਾਏ ਸਨ, ਉਸ ਦੇ ਪਾਸ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਡੇਰਾ ਕੀਤਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਖਣ ਦੇਸ਼ ਨੂੰ ਚਾਲੇ ਪਾਏ। ਸਤਿਗੁਰੂ ਮਹਾਰਾਜ ਜੀ ਇੱਥੇ ਆ ਕਰਕੇ ਗੁਰੂ ਕੀ ਸੰਗਤਾਂ ਨੂੰ ਨਿਹਾਲ ਕੀਤਾ। ਅਨੇਕਾਂ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਕਰਨਗੇ, ਬੁਰਹਾਨਪੁਰ ਪਹੁੰਚਣਗੇ, ਉੱਥੇ ਭਾਈ ਮਾਨ ਸਿੰਘ ਦੀ ਸ਼ਹੀਦੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਹੀ ਵੈਰਾਗਮਈ ਕੌਤਕ ਅੱਗੇ ਕਰਨਗੇ, ਉਹ ਕਥਾ ਆਪਾਂ ਅਗਲੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਹੈ ਕਿ ਕੱਲ੍ਹ ਮਿਤੀ 1 ਜੁਲਾਈ 2026 ਨੂੰ ਮਾਤਾ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਸ਼੍ਰੀ ਜਪਜੀ ਸਾਹਿਬ ਜੀ ਦੇ 125,000 ਜਪਜੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਜੋ ਲੜੀਵਾਰ ਚੱਲ ਰਹੇ ਹਨ ਪਿਛਲੇ 10 ਦਿਨਾਂ ਤੋਂ, ਉਹਨਾਂ ਪਾਠਾਂ ਦੀ ਸਮਾਪਤੀ ਹੈ। ਸਮੂਹ ਗੁਰੂ ਕੀਆਂ ਸੰਗਤਾਂ ਨੂੰ ਸ਼੍ਰੀਮਾਨ ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟੀਆ ਤ੍ਰਿਪੜੀ ਪਟਿਆਲਾ ਵੱਲੋਂ ਬੇਨਤੀ ਹੈ ਕਿ ਆਪ ਸਭ ਸੰਗਤਾਂ ਨੇ ਸਵੇਰੇ ਸਮੇਂ ਸਿਰ 9-10 ਵਜੇ ਪਹੁੰਚ ਕਰਕੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਮੁਗਟ ਅਸਥਾਨ ਦੇ ਉੱਤੇ ਆ ਕਰਕੇ ਦਰਸ਼ਨ ਬਖਸ਼ਣੇ ਅਤੇ ਇਸ ਮਹਾਨ ਯੱਗ ਦੇ ਵਿੱਚ ਆਪਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਗੁਰੂ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੀ ਖੁਸ਼ੀਆਂ ਪ੍ਰਾਪਤ ਕਰੀਏ ਜੀ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਤਰਸ ਕਰਨ, ਆਪਣੀ ਕਥਾ ਆਪ ਕਰਵਾ ਲੈਣ। ਸਤਿਗੁਰੂ ਮਹਾਰਾਜ ਦੀ ਕਥਾ ਅਗਾਧ ਬੋਧ ਹੈ, ਇਤਨੀ ਸੇਵਾ ਪ੍ਰਵਾਨ ਕਰਨ।

ਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਪੂਰੀ ਕਰਨਾ, ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਧਿਆਵੈ ਸਭ ਧਿਆਵੈ ਤੁਦ ਜੀ, ਹਰ ਸੱਚੇ ਸਿਰ ਜਣਹਾਰਾ। ਸਭ ਜੀਅ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸੁਰ ਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਰਪ੍ਰਭ ਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਚਿਤ ਆਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ।

ਇਹਨਾਂ ਪਾਠਾਂ ਦੀ ਸਮਾਪਤੀ ਸਤਸੰਗਤ ਜੀ ਕੱਲ੍ਹ ਸਵੇਰੇ ਹੋਵੇਗੀ। ਉਸ ਤੋਂ ਉਪਰੰਤ ਸੋਹਣੇ ਦੀਵਾਨ ਸੱਜਣਗੇ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਤਕਰੀਬਨ 1 ਵਜੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੰਗਤਾਂ ਨੂੰ ਬੇਨਤੀ ਹੈ, ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

श्री महाराजा रंजीत सिंह जी शेरे पंजाब बोले।

ਸੋ ਸਿੰਘ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੋਲੇ।

ਤੇ ਜਰ ਰਿੰਗ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਕਿਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਆਸਾ ਮਹਲਾ ਪਹਿਲਾ ਵਾਰ ਸਲੋਕਾਂ ਨਾਲ।

0: ਅਖਲ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫ੍ਰਿਜੰਤ ਵਿਸਮਾਦ ਪੌਣ ਵਿਸਮਦ ਪਾਣੀ ਵਿਸਮਦ ਅਗਨੀ ਖੇਡੇ ਵਿਡਾਣੀ
1: ਵਿਸਮਾਦ ਧਰਤੀ।

0: ਸਲੋਕ ਮਹਲਾ ਪਹਿਲਾ ਭਾਵ ਵਿੱਚ ਪਾਉਣ ਵਿੱਚ ਸਦਵਾਓ ਭਾਵ ਵਿੱਚ ਚੱਲੇ ਲੱਖ ਦਰਿਆਓ ਭਾਵ ਵਿੱਚ ਦੰਡੇ ਬੇਗਾਰ ਭਾਵ ਵਿੱਚ ਦਰਦ ਦੱਬੇ ਪਾਰ ਭਾਵ ਵਿੱਚ ਚੰਦ ਫਿਰੇ ਸਿਰ ਪਾਰ ਭਾਵ ਵਿੱਚ ਰਾਜਾ ਤੁਮ ਦੁਆਰ ਭਾਵ ਵਿੱਚ ਸੂਰਜ ਭਾਵ ਵਿੱਚ ਚੰਦ ਕਹੋ ਕੁੜੀ ਚਲਤ ਨਾਂਤ ਭਾਵ ਵਿੱਚ ਸਿੱਖ ਸਿੱਧ ਸੁਰਨਾਥ ਭਾਵ ਵਿੱਚ ਆਡਾਣੇ ਆਕਾਸ਼
1: ਭਾਵ ਵਿੱਚ ਜੋਤ ਮਹਾਬਲ ਸੂਰ।

ਕੌੜੀ ਨਜ਼ਰ ਕਰੇ ਜਾ ਪਿਤਾ ਨਦਰੀ ਸਤਿਗੁਰੂ ਪਾਇਓ ਹੋ ਜੀ ਬੋਤੇ ਜਨਮ ਭਰਮੀ ਆਤਾ ਸਤਿਗੁਰੂ ਸਭ ਸੁਣਾਇਓ ਸਤਿਗੁਰੂ ਜੋੜਦਾਤਾ ਤੋਂ ਨਿਸਬ ਸੁਣਿਓ ਲੋਕ ਸਭਾ ਸਤਿਗੁਰੂ ਨੇ ਸਤਿਪਾਇਆ ਜਿਨੀ ਚੋ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ

ਪੌੜੀ ਫਿਰ ਸਤਿਗੁਰ ਕਿਰਨ ਪਾਇਓ, ਫਿਰ ਸਤਿਗੁਰ ਕਿਰਨ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਨਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਦਾ ਮੁਕਤਾ ਜਿਨ ਚੋਂ ਮੋਹ ਚੁਕਾਇਆ, ਉਤਮ ਵਿਚਾਰ ਜਿਨ ਸੱਚੇ ਸਿਉਂ ਚਿਤਲਾ

ਕੋੜੇ ਸੱਚਾ ਸਾਹਿਬ ਇੱਕ ਦੂਜੇ ਸੱਚੋ ਸੱਚ ਵਰਤਾਇਆ, ਜਿਸ ਸੁਣਦੇ ਸੁਣੇ ਸੱਚਾ ਤੈਨੂੰ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸਤਨ ਜਾਣੇ।

सबको पूरा आपे होवे, घटना कोई अखे पत्र

ਚਾਰੇ ਬੇਦ ਹੋਵੇ ਸਚਿਆਰ, ਚਾਰੇ ਬੇਦ ਹੋਵੇ ਸਚਿਆਰ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ।

ਮੁਖ ਜੁਰ ਜੁਮੁਖ ਸਾਰੰ ਤਰੇ ਪਾਲ ਤਿਹਾਲ ਵਿਚਾਰੰ ਗਲਮਾਲਾ ਤ੍ਰਿਲਾ ਚੰਭੇ ਦੋਤੀ ਬਸਰ ਕਪਾਟੰ ਜੇ ਜਾਣ ਬ੍ਰਹਮ ਕਰਮੰ ਸਭੁਕ ਨੇ

ਬੋਲੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਹਿਬ ਕਰ ਕਰਾਇਆ ਸੀ, ਸੋ ਸਿਵ ਸੇਵਾ ਕਰੇ ਜਿਸ ਨੂੰ ਹੁਕਮ ਬਣਾਇਆ ਸੀ। ਹੁਕਮ ਨਹੀਂ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਆ ਸੀ, ਖਸਮੇ ਵਾਵੇ ਸੋ ਕਰੇ ਮੁਰਿਦ ਦਿਆ।

ਚਿੱਤੇ ਅੰਦਰ ਸਭ ਕੋ ਵਿਕ ਨਜ਼ਰੀ ਹੇਠ ਚਲਾਇੰਦਾ ਆਪੇ ਦੇਵਦਿਆਂ ਆਪੇ ਹੀ ਕਰਮ ਕਰਾਇੰਦਾ ਉਡੜਾ ਔਰ ਮੇਜਰੀ ਸਿਰੇ ਸਿਰ ਤੰਦੇ ਲਾਇੰਦਾ ਨਜ਼ਰੂ ਪੁੱਟੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਦਰਮੰਗਣ ਭੇਕ ਨਾ ਪਾਇੰਦਾ।

ਬੋਲੇ ਸਤਿਗੁਰੂ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡੀਆਂ ਵੱਡੀਆਂ ਸੇ ਮੇਰੇ ਦਰਦਰੀਆਂ ਜਦ ਭਾਣ ਤਮਨ ਵਸਾਈਆਂ ਕਰੋ ਹੁਕਮ ਸੁਖਾ ਤੁਮ।